ਸਤਨਾਮ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹੋ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸੁਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੁ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰ ਰਾਗਾਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੀ ਸਿਉ ਕਹੀਐ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਵਾਰੇ

ਜਾਤ ਖਸਮ ਵਿਸਾ ਰਹਤੇ ਕਮਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ

ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋਂ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ

ਨਾ ਹੀ ਘਰ ਤੇਰੈ। ਸਾਚਾ ਨਾਮ ਮੇਰਾ ਆਧਾਰੂ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਿਆਇ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੁ ਸੰਤੋ ਸਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ,

ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ।

ਹੋਈ ਕਰ ਸੁਪਿਆ ਮਿਹਰਾ ਮਤੂਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਤਰਸ ਪਿਆ ਮਿਹਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀ ਉਥੈ ਤੇਰੀ ਰੱਖ ਅਗਨੀ ਉਧਰ ਮਾਹੀ ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਪਾਉ ਜਲ ਬਿਕਮ ਸੁਗਾਹੂ ਗੁਰਸਬ ਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਊ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰੱਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮਹਿ ਉੱਤ

ਸਾਕਤ ਨਿੰਦਕ ਦੁਸ਼ਟ ਖਿਨ ਮਾਹਿ ਬਿਦਾਰੇਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋ।

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਜਪੁਰੀ ਪਾਚੇ ਦਸਵੀਂ ਪ੍ਰਿਤ ਸਾਹਿਬ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸੇਵੇ ਸਹਾਇ ਅਰ ਜਿਹੜੇ ਹਰ ਗੋਬਿੰਦ ਨੂੰ ਸਿਮਰ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਤਿਆਗਾ ਚਾਹੇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪੁੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰ ਦਾ ਤੇ ਅੰਤਰ ਕੇ ਖਾਲਸਾ ਤੇ ਬੋਲੋ ਜੀ ਵਾਹਿਗੁਰੂ ਗਰੀਬ ਨਿਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਹੱਠੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਬਣ ਚੱਕਿਆ ਦੇ ਚਲਾਈ ਤੇ ਵਾਹੀ ਦੇ ਕੇ ਡਿੱਟ ਗਈ ਤਾਂ ਤੇਨਾ ਪਿਆਰੇ ਤੇ ਪਿਆਰਿਆਂ ਦੀ ਕਮਾਈ ਦਾ ਧਿਆਨ ਦੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਜਰਕੜੀਆਂ ਤੇ ਚੜੇ ਆਰੇ ਨਾ ਚੜਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇ ਕੇ ਸੰਸਾ ਸਤਿੰਗ ਚੜਾਏ ਤੇ ਨਾ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਾਂ ਧਿਆਨ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸ੍ਰੀਮਦ ਖਾਲਸਾ ਜੀ ਕੀ ਅਰਦਾਸ ਹੈ ਜੀ ਸ੍ਰੀਮਦ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਆਵੇ ਚਿਤ ਆਵਣ ਕਾਸਰ ਕਾਸਰ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤੁਹਾਨੂੰ ਚਾਰੇ ਆਏ ਦੇਹ ਤੇ ਕਿ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਮੂੰਗੇ ਜੁਗ ਜੁਗਾ ਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਜੀ ਵਿਨਵਾਜ ਪੰਥ ਸਦਾ ਸਿਆਜ ਦਾ ਤਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰ ਧਾਮ ਜੀ ਨਾਲ ਤੋਂ ਆਪ ਜੀ ਪੰਥ ਨੂੰ ਵਿਛੋੜ ਲਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀ ਦਾਤ ਸੇਵਾ ਸੰਭਾਲ ਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਵਟਿਆਂ ਦੀ ਓਟ ਗੁਰੂ ਨੇ ਆਸਰੇ ਦੇ ਆਸਰੇ ਗੁਰੂ ਤਾਂ ਤਾਂ ਗੁਰੂ ਗੰਧ ਉਤਾਰ ਜੀ ਦੋਏ ਕਰ ਜੋੜ ਕਰੋ ਅਰਦਾਸ ਉਸ ਭਾਵੇ ਤਾਂ ਨਿਰਾਸ ਇਹ ਗਰੀਬ ਨਿਵਾਜ ਜੀ ਆਪ ਦੇ ਚੰਨ ਕਾਮਨਾ ਦੇ ਅਰਦਾਸ ਵਿੱਚ ਆਪ ਨੇ ਬਖਸ਼ਿਸ਼ ਕੀਤੀ ਹੈ ਅੱਧ ਜਨਾ ਪਿੱਤਰ ਗੁਰਬਾਣੀ ਸੁਖ ਸਾਧ ਸੰਪੂਰਨ ਪਾਠ ਦਿੱਤਾ ਹੈ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚੰਨਾ ਸੋਧਦਾਰ ਲਹਿਰਾ ਸਾਧ ਪਾਠ ਕੀਤੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਹਿਰਦੇ ਸ਼ਾਂਤੀ ਕਿਰਪਾਲ ਦਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਟਾਣੀ ਬਾਲ ਬੁੱਧੀ ਬਖਸ਼ ਕਰੋ ਇਹਨੂੰ ਅੱਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚ ਪਿੱਤਰ ਕੜਾਵ ਸ਼ਾਹੀ ਡੇਗਾਂ ਤਿਆਰ ਕਰਦੇ ਹਾਜਤਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸ਼ਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੋ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਦੇ ਰੱਖਿਆ ਬਖਸ਼ਿਸ਼ ਕਰੋ ਜੀ ਕੀ ਵਿਵਾਹ ਕਿਰਪਾ ਕਰੋ ਦਤਾਰ ਜੀ ਆਪ ਦੇ ਚਾਨਾ ਸੇਵਾ ਕਰ ਰਹੇ ਸਾਰੇ ਟਾਲੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀ ਕਰ ਬਖਸ਼ੋ ਸਦਾ ਹੀ ਇਸੇ ਤਰ੍ਹਾਂ ਆਪਣੇ ਚਾਨਾ ਸੇਵਾ ਦੀ ਭਾਨ ਮਹਿਤ ਬਾਦ ਦਾ ਕਰੋ ਦਤਾਰ ਆਪ ਜੀ ਬਖਸ਼ੀਆਂ ਦਾਤਾਂ ਦੇ ਰੰਗਣੇ ਚੁੱਟ ਸਵਾਰੀਆਂ ਪ੍ਰਵਾਨ ਕਰ ਲਈ ਕੀ ਵਿਵਾਜ ਆਪ ਦਰ ਕੇ ਸੇਵਾ ਦਾ ਦਤਾਰ ਪਿਤਾ ਜੀ ਬੀਬੀ ਪਰਮਿੰਦਰ ਕੌਰ ਦੇ ਜਨਮ ਦਿਨ ਦੇ ਪਰਿਵਾਰ ਵੱਲੋਂ ਗਰੀਬ ਨਿਵਾਜ ਇੱਕ ਡਰ ਆਪ ਦੇ ਚਰਨਾਂ 'ਚ ਭੇਟਾ ਕੀਤਾ ਪ੍ਰਵਾਨ ਕਰੋ ਬਖਸ਼ ਕਰਦੇ ਬੀਬੀ ਪਰਮਿੰਦਰ ਕੌਰ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਤੁਸੀਂ ਕੀ ਨਾਮ ਦਾ ਚਾੜੀ ਲਭ ਦੀ ਵਾਰਤਾ ਕਰੋ ਜੀ ਗੁਰੂ ਜੀ ਨਿਵਾਜ ਮਿਹਰ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਭ ਸੰਗਤਾਂ ਦੀ ਆਜ ਦੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਰ ਤੇ ਤੇਰ ਪਰ ਭੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਜੀ ਨਿਵਾਜ ਕਿਰਪਾ ਦਿੱਤਾ ਸੰਗਤਾਂ ਨੂੰ ਖਾਲਸਾ ਪੰਥ ਨੂੰ ਏਕਤਾ ਸਵਾਗ ਪਿਆ ਜੀ ਬਖਸ਼ਿਸ਼ ਕਰਕੇ ਸਤਿ ਦਾਜ ਬਖਸ਼ੋ ਚਾਨਣ ਨਾਲ ਜੋੜ ਕਮਾਉਣ ਦੇ ਪਿਆਰੇ ਤੋਂ ਗੱਲ ਦਾ ਕਰੋ ਦਤਾਰ ਅਤੇ ਹਰ ਮੈਦਾਨ ਦੁਆਨ ਫਦਰ ਗੱਲ ਦਾ ਕਰੋ ਜੀ ਗੁਰੂ ਜੀ ਨਿਵਾਜ ਮਿਹਰ ਕਰੋ ਦੂਰ ਦੁਰਾਡੇ ਘਰਾਂ 'ਚ ਬੈਠੀਆਂ ਲਾਈਵ ਕੱਟਾਂ ਕੀਤੇ ਸ੍ਰਵਣ ਕਰ ਰਹੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਦਤਾਰ ਆਪਣੀ ਕਿਰਪਾ ਦੀ ਸੰਗਤਾਂ ਨੂੰ ਬਖਸ਼ੇ ਸੰਗਤਾਂ ਦੇ ਚਾਨਣ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਸਰ ਸੰਗਤਾਂ ਮਾਇਆ ਬੇਟਾ ਕਾਰੀ ਚਾਨਣ ਪ੍ਰਵਾਨ ਕਰੋ ਬਖਸ਼ਿਆ ਸਾਹਿਬ ਦੀ ਕਮਾਈਆਂ ਸਭ ਕਰੋ ਕਾਰਜ ਵਾਧ ਦਤਾਰ ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਅਸਮਰਾਂ ਦਾ ਪੂਰੀਆਂ ਕਰੋ ਜੀ ਤਾਰ ਮਿਹਰਾਂ ਦਾ ਕਰਿਆ ਆਓ ਸੇਵਾ ਪ੍ਰਵਾਨ ਕਰੋ ਉਹਨਾਂ ਚੁੱਕਾਂ ਦੀ ਮਾਫੀ ਬਖਸ਼ੋ ਬਿਹਤਰ ਗੁਮਨਾਮੀ ਬਖਸ਼ੇ ਕਬਰਾਂ ਅੱਜ ਦੇ ਸ਼ਾਮਾਂ ਦੀ ਕਥਾ ਕੀ ਇਸ ਬਾਰੇ ਅਮਤਾ ਵਾਸਤੇ ਆਗਾ ਬਖਸ਼ੋ ਰਹਿੰਦੇ ਕਾਲ ਸਵਾਰ ਕੇ ਚੰਨ ਮਾਰ ਦਿੱਤਾਰ ਸ਼ੁੱਧ ਦੇ ਪਿੱਤਰ ਸੇਵਾ ਲਾਦੀ ਕੇ ਵਾਦਾ ਕਰੋ ਸਹੀ ਪਿਆਰੇ ਮੇਰੇ ਜਿਹੜੇ ਉਹਨੇ ਆਪਦਾ ਨਾਮ ਦਿੱਤਾ ਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਗਿਆ ਭਾਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ
ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮਹਿਲੇ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਏ ਖਾਲ ਵੈਸਾ ਮਿਲੇਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਦੋ ਤਰੇ ਪਾ ਜੋ ਸ਼ਰਦਾ ਕਰ

0: ਟੋਡੀ ਮਹੱਲਾ ਪੰਜਵਾਂ। ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨ ਸਹਿ ਸਭ ਦੁੱਖ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਕੀ ਫਤਿਹ। ਆਓ ਸਤਿਕਾਰਯੋਗ ਸਾਧ ਸਿੰਘ ਜੀ ਮਾਰੇ ਬਖਸ਼ੀ ਚਾਰ ਸਿੰਘ ਜੀ, ਮੇਰੀ ਸ਼ਰਧਾ ਭਾਵਨਾ ਸਹਿਤ ਮਾਣੀ ਨਿੱਕੀ ਗੋਦ ਵਿੱਚ ਬੈਠ ਕੇ ਪਿੱਤਰ ਗੁਆਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਤਸ਼ਾਹ ਕੀਤੇ ਪਰਮ ਸੰਧਿਆ ਸਮਾਂ ਜਾਣ ਕੇ ਸੋਧਾ ਰਾਜ ਸਾਹਿਬ ਦੇ ਪਾਤਸ਼ਾਹ ਕੀਤੇ ਅਰਦਾਸ ਹਾਜ਼ਰੀ ਭਰੀਆਂ ਨੇ, ਪਰ ਮਾਰੇ ਬਖਸ਼ੇ ਪਿੱਤਰ ਬ੍ਰਾਹਮਣ ਸਰਣ ਕੀਤੇ ਹਨ। ਸੋ ਸਾਸਨਿਆਂ ਦਾ ਸਵਾਸ ਮੈਂ ਗੁਰੂ ਸਾਹਿਬਾਂ ਨੇ ਆਪ ਗੁਰੂ ਖਾਤਰ ਨੂੰ ਬਖਸ਼ਿਸ਼ ਕੀਤਾ ਹੈ। ਪਾਤਸ਼ਾਹ ਸਿੰਘ ਦੀ ਸਮਗ ਜਮ ਹੋ ਰਹੇ ਨੇ, ਆਪ ਸੰਗਤਾਂ ਨੇ ਸਰਣ ਕਰਨੇ ਨੇ। ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਸਵਾਸ ਨਾਲ ਜਥਾ ਭਾਈ ਸਭਾ ਤੇ ਕੀਰਤਨ ਨਾਮ ਸਿੰਘ ਦੁਆਰਾ ਠੀਕ 7 ਵਜੇ ਤੱਕ ਕਰ ਸੰਗਤ ਮਹਾਰਾਜ ਚਾਰਾਂ ਜੋੜਨ ਵਾਸਤੇ ਮਹਾਨ ਪ੍ਰਾਰਾ ਕਰਨਗੇ। ਉਸ ਤੋਂ ਬਾਅਦ ਕਥਾ ਹੋਏਗੀ 7:45 ਤੱਕ, ਸਭ ਲੈ ਕੇ 8:30 ਤੱਕ ਕੀਰਤਨ ਕਰਨਗੇ ਭਾਈ ਸਤਨਾਮ ਸਿੰਘ ਦਾ ਜਥਾ। ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਆਪ 8:30 ਤੱਕ ਮਾਰੇ ਗੁਰ ਆਨੰਦ ਮਾਣਦੇ ਹੋਏ ਅੱਜ ਦੇ ਸ਼ਾਮਾਂ ਦੇ ਸਾਰੇ ਕਥਾ ਕੀ ਦੁਆਰ ਸਰਣ ਕਰਕੇ ਜੀਵਨ ਦੀਆਂ ਕੜੀਆਂ ਸਫਲਾ ਕਰੋ। ਸਤ ਸਿੰਘ ਦੇ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਦੇਖ ਰਹੇ ਹੋ ਕਿ ਜੋ ਗੁਰੂ ਘਰ ਨਾਰ ਸਾਹਿਬ ਸੌ ਸਾਲ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹਨਾਂ ਦਾ ਬੇਅੰਤ ਖਰਚਾ ਆ ਰਿਹਾ। ਸੋ ਉਹਨਾਂ ਨੂੰ ਸਫਲ ਕਰਨ ਵਾਸਤੇ ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਆਪਣਾ ਦਸਾਂ ਸਫਲ ਕਰਦੇ ਹਾਂ। ਗੁਰੂ ਘਰ ਨੂੰ ਸੰਗਤਾਂ ਨੇ ਮਾਇਆ ਭੇਟਾ ਕੀਤੀ ਹੈ, ਬਟਭਾਗੀ ਹਨ। ਪਰ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਆਪਣੀ ਸੇਵਾ ਸਫਲ ਨਹੀਂ ਕੀਤੀ, ਉਹਨਾਂ ਜ਼ਰੂਰ ਬੇਨਤੀ ਹੈ ਕਿ ਤੁਸੀਂ ਵੀ ਗੁਰੂ ਘਰ ਆਪਣਾ ਦਸਾਂ ਸਫਲ ਕਰਕੇ ਜ਼ਰੂਰ ਗੁਰੂ ਖੁਸ਼ੀਆਂ ਪ੍ਰਾਪਤ ਕਰੋ, ਤਾਂ ਕਿ ਸਾਰੇ ਮਿਲ ਕੇ ਜੋ ਐਡਾ ਪ੍ਰੋਜੈਕਟ ਹੈ ਇਸ ਨੂੰ ਸਫਲਤਾ ਸਹਿਤ ਸੰਪੂਰਨ ਕਰ ਸਕੀਏ। ਸੁਸਾਰ ਸਿੰਘ ਦੀ ਆਪ ਸੰਗਤ ਨੂੰ ਬੇਨਤੀ ਹੈ ਕਿ ਆਪ ਹਰ ਰੋਜ਼ ਸੁਖਮਨੀ ਪਵਿੱਤਰ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰ ਰਹੇ ਹੋ, ਮਿਹਨਤ ਪਰਿਵਾਰ ਘਰਾਂ ਵਿੱਚ ਬੈਠ ਕੇ ਨਾਲ ਸਹਿਜ ਪਾਠ ਕਰਦੇ ਨੇ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਸੁਸਾਰ ਸਿੰਘ ਜੀ, ਤੁਸੀਂ ਭਾਈ ਰਜਿੰਦਰ ਸਿੰਘ ਨੂੰ ਸੰਪਰਕ ਕਰਕੇ ਆਪਣਾ ਜਿਹੜਾ ਸਾਰਾ ਪ੍ਰੋਗਰਾਮ ਉਹਨਾਂ ਨੂੰ ਸਾਂਝਾ ਕਰੋ, ਤਾਂ ਕਿ ਇਹ ਸਹਿਜ ਪਾਠ ਨੇ ਭੋਗ ਇੱਕੋ ਦਿਨ ਪੈਣੇ, ਅਤੇ ਤੁਸੀਂ ਜਦੋਂ ਚਾਹੋ ਆਪਣੀ ਸਭਾ ਆਪਣੇ ਮਰਜ਼ੀ ਦੇ ਮੁਤਾਬਕ ਉਹਨਾਂ ਨੂੰ ਫੋਨ ਕਰੋ ਅਤੇ ਉਹਨਾਂ ਨਾਲ ਸਾਰਾ ਆਪਣਾ ਸੰਪਰਕ ਸਾਂਝਾ ਕਰੋ। ਸੋ ਭਾਈ ਰਜਿੰਦਰ ਸਿੰਘ ਦਾ ਨੰਬਰ ਹੈ 408-7128-4450-4440 408-7124145। ਭਾਈ ਰਜਿੰਦਰ ਸਿੰਘ ਸੰਪਰਕ ਕਰਕੇ ਜ਼ਰੂਰ ਆਪਣਾ ਪ੍ਰੋਗਰਾਮ ਸਾਂਝਾ ਕਰੋ। ਸੋ ਉਹਨਾਂ ਨੂੰ ਜਦੋਂ ਲੋੜ ਹੋਏਗੀ ਤੁਹਾਨੂੰ ਜ਼ਰੂਰ ਆਪਣਾ ਫੋਨ ਕਰਕੇ ਸੂਚਨਾ ਦੇ ਸਕਦੇ ਨੇ। ਸਤਸੰਗ ਜੀ, ਖਾਲਸਾ ਸਕੂਲ ਦਾ ਜੋ ਐਡਮਿਸ਼ਨ ਹੈ ਉਹ ਖੁੱਲ੍ਹਾ ਹੈ, ਬੱਚਿਆਂ ਦੇ ਦਾਖਲੇ ਹੋ ਰਹੇ ਨੇ, ਆਪ ਆਨਲਾਈਨ ਆਪਣੇ ਬੱਚਿਆਂ ਨੂੰ ਦਾਖਲ ਕਰਵਾ ਕੇ ਜ਼ਰੂਰ ਆਪਣੇ ਬੱਚਿਆਂ ਨੂੰ ਪੜ੍ਹਾਉਣੀ, ਪੰਜਾਬੀ ਪੜ੍ਹਾਉਣ ਵਾਸਤੇ ਇਹ ਉਪਰਾਲਾ ਜਿਹੜਾ ਇਸ ਨੂੰ ਤੁਸੀਂ ਪਿੱਛੇ ਨਹੀਂ ਹਟਣਾ, ਜ਼ਰੂਰ ਕਰਨਾ। ਸਤਸੰਗ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ 7 August ਨੂੰ ਹੈ ਪ੍ਰਕਾਸ਼ ਗੁਰੂ ਹਰਿ ਸਿੰਘ ਸੱਚੇ ਪਾਤਸ਼ਾਹ ਜੀ ਦਾ ਆਪ ਸੰਗਤ ਹਾਜ਼ਰੀਆਂ ਭਰਨੀਆਂ ਨੇ, 8 August ਨੂੰ ਹੈ ਮੋਰਚਾ ਗੁਰੂ ਕਾ ਬਾਗ ਸਤਸੰਗ ਜੀ, 7, 8, 9 ਨੂੰ ਕੀਰਤਨ ਕਰਨੀ ਭਾਈ ਰਣਜੀਤ ਸਿੰਘ ਜੀ ਢੱਡੀਆਂ ਵਾਲੇ ਸਾਡੇ ਪਾਸ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ 7 August ਨੂੰ ਕੀਰਤਨ ਕਰਨਗੇ ਸ਼ਾਮਾਂ ਨੂੰ 6-9 ਅਤੇ 9 ਨੂੰ ਕਰਨਗੇ ਐਤਵਾਰ 11 ਤੋਂ ਲੈ ਕੇ 2 ਤੱਕ। ਸੋ ਉਹਦੇ ਮੁਤਾਬਕ ਸਤਸੰਗ ਹਾਜ਼ਰੀ ਭਰ ਕੇ ਜ਼ਰੂਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੋ ਆਪ ਹੁਣ ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ 27 August ਨੂੰ ਹੈ ਜਨਮਦਿਨ ਪਿਆਰੇ ਭਾਈ ਦਿਆ ਸਿੰਘ ਜੀ ਦਾ, ਆਪ ਹਾਜ਼ਰੀਆਂ ਭਰਨੀਆਂ ਨੇ। 30 August ਨੂੰ ਹੈ ਸੰਪੂਰਨਤਾ ਦਿਵਸ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਸਤਸੰਗ ਜੀ, ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸੰਪੂਰਨਤਾ ਦਿਵਸ ਹੈ, ਉਹ ਤੇ ਜ਼ਰੂਰ ਸਾਰੀਆਂ ਸੰਗਤਾਂ ਉਹ ਹਾਜ਼ਰੀ ਭਰੋ, ਜੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਮਹਾਨ ਦਾਜ ਬਖਸ਼ਿਸ਼ ਕੀਤੀ ਉਸਦਾ ਅਸੀਂ ਸਾਰੇ ਮਿਲ ਕੇ ਧੰਨਵਾਦ ਕਰੀਏ। ਸਤਸੰਗ ਜੀ, 11 and 12 September ਨੂੰ, ਸਤਸੰਗ ਜੀ 11-12 September ਨੂੰ 31 ਦਾ ਕੀਰਤਨ ਦਰਬਾਰ ਹੋ ਰਿਹਾ ਹੈ ਗੁਰੂ ਘਰ ਸਾਹਿਬ ਜੀ, ਆਪ ਹਾਜ਼ਰੀਆਂ ਭਰ ਕੇ ਜ਼ਰੂਰ ਖੁਸ਼ੀਆਂ ਪ੍ਰਾਪਤ ਕਰੋ ਅਤੇ ਲਾਭ ਉਠਾਉਣ ਦੇ ਯਤਨ ਕਰੋ। ਸਾਥ ਹੀ 7 September 12 ਨੂੰ ਹੈ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਆਪ ਸੰਗਤ ਹਾਜ਼ਰੀ ਭਰੋ। ਗੁਰੂ ਸਾਹਿਬ ਨੇ ਮਹਾਨ ਬਖਸ਼ਿਸ਼ ਕੀਤੀ ਸਾਡੇ ਤੇ, ਉਸਦਾ ਅਸੀਂ ਜ਼ਰੂਰ ਧੰਨਵਾਦ ਕਰੀਏ ਅਤੇ ਪਹਿਲੇ ਪ੍ਰਕਾਸ਼ ਦੇ ਗੁਰੂ ਚੰਦ ਨੇ ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਔਰ ਸਾਧ ਸੰਗਤ ਦੀ ਭਾਈ ਸਾਹਿਬ ਤਿਆਰ ਨੂੰ ਕਿਸੇ ਕਰਨਗੇ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਵਾਹਿਗੁਰੂ ਸਾਹਿਬ ਜੀਓ, ਸਤਨਾਮ, ਵਾਹਿਗੁਰੂ ਸਾਹਿਬ ਜੀਓ, ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੁਭਾ, ਚਿੰਤਾ ਲਾਹੇ ਹਮਾਰੀ, ਅਵਰ ਨ ਸੂਝੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ, ਲੇਖਾ ਛੋੜ ਅਲੇਖੈ ਛੂਟੈ, ਹਮ ਨਿਰਗੁਣ ਲੇਹੋ ਉਭਾਰੀ, ਸਦ ਬਖਸਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ,

ਗੁਰਮੁਖ ਪਾਤਸ਼ਿਓ ਲੇਖਾ ਨਿਬੜੈ ਬਖਸੇ ਸਿਫਤ ਭੰਡਾਰ ਉਥੇ ਹੱਥ ਨਾ ਅਪੜੈ ਕੂਕ ਨਾ ਸੁਣੀਐ ਪੁਕਾਰ ਉਥੇ ਸਤ

ਸਤਿਗੁਰ ਸਿਰ ਕਰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਸਤਿਗੁਰੂ ਜੀ ਦੀ ਪਾਕ ਪਵਿੱਤਰ ਹਦੂਦ ਅੰਦਰ ਸੁਭਾਇਮਾਨ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ ਜੋ ਗੁਰੂ ਬਖਸ਼ਿਸ਼ ਸਦਕਾ ਸੰਧਿਆ ਦੇ ਪਾਵਨ ਦੀਵਾਨਾਂ ਦੀ ਹਾਜ਼ਰੀ ਪਿਆਰ ਭਾਵਨਾ ਸਹਿਤ ਭਰ ਰਹੇ ਹੋ। ਅੰਮ੍ਰਿਤਮਈ ਬਾਣੀ ਦੇ ਕੀਰਤਨ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਅਤੇ ਉਨ੍ਹਾਂ ਦੇ ਜਥੇ ਪਾਸੋਂ ਆਪ ਜੀ ਅਨੁਸਰਵਨ ਕੀਤੇ ਹਨ। ਆਓ ਸਮਾਂ ਹੋਇਆ ਹੈ ਗੁਰਬਾਣੀ ਵਿਚਾਰ ਦਾ, ਗੁਰਮਤ ਵਿਚਾਰਾਂ ਦਾ। ਮਲਾਰਕੀ ਵਾਰ ਜੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਗਈ ਹੈ, ਉਸ ਵਾਰ ਦੀ 6ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਨਾਲ ਆਏ ਦੋ ਸਲੋਕ ਕੱਲ ਦੇ ਦੀਵਾਨਾਂ ਵਿੱਚ ਆਪਾਂ ਵਾਚੇ ਸਨ, ਜਿਨ੍ਹਾਂ ਸਲੋਕਾਂ ਦਾ ਭਾਵ ਇਹ ਸੀ ਕਿ ਵਾਹਿਗੁਰੂ ਸਵਰੂਪ ਸਤਿਗੁਰੂ ਸੰਘਣੇ ਮਿਹਰਾਂ ਭਰੇ ਬੱਦਲਾਂ ਵਰਗਾ ਹੈ, ਜਿਵੇਂ ਬੱਦਲ ਦੀ ਵਡਿਆਈ ਹੈ ਕਿ ਉਹਦੇ ਵਿੱਚ ਪਾਣੀ ਹੈ, ਮੀਂਹ ਹੈ, ਉਹ ਸ਼ੀਤਲਤਾ ਦਿੰਦਾ ਹੈ। ਗੁਰੂ ਰੂਪੀ ਬੱਦਲ ਦੀ ਕੀ ਵਡਿਆਈ ਹੈ, ਉਹਦੇ ਕੋਲ ਉਪਦੇਸ਼ ਰੂਪੀ ਵਰਖਾ ਹੈ, ਉਹਦੇ ਕੋਲ ਬਖਸ਼ਿਸ਼ ਰੂਪੀ ਕਣੀਆਂ ਹਨ। ਤੇ ਜਿਸ ਵੀ ਜੀਵ ਰੂਪੀ ਧਰਤੀ ਦੇ ਹਿਰਦੇ ਤੇ ਪੈ ਜਾਂਦੀਆਂ ਨੇ, ਉਹਦਾ ਹਿਰਦਾ ਜਲਥਲ ਹੋ ਜਾਂਦਾ ਹੈ, ਸ਼ੀਤਲ ਹੋ ਜਾਂਦਾ ਹੈ, ਹਰਿਆ ਭਰਿਆ ਹੋ ਜਾਂਦਾ ਹੈ। ਗੁਰੂ ਦਾ ਉਪਦੇਸ਼ ਵਰਦੇ ਹੋਏ ਮੀਂਹ ਦੀ ਤਰ੍ਹਾਂ ਹੈ, ਤੇ ਸਿੱਖ ਦਾ ਹਿਰਦਾ ਉਪਜਾਊ ਧਰਤੀ ਵਰਗਾ ਜੇ ਹੋਵੇ ਤੇ ਉਹਦੇ ਵਿੱਚ ਫਿਰ ਨਾਮ ਦਾ ਬੀਜ, ਕਿਰਪਾ ਦੀ ਫਸਲ ਉੱਗਦੀ ਹੈ। ਇਹ ਸਤਿਗੁਰੂ ਦਤਾਰ ਜੀ ਨੇ ਕੱਲ ਦੇ ਸਲੋਕਾਂ ਵਿੱਚ ਕਿਰਪਾ ਕੀਤੀ ਸੀ। ਅੱਜ ਪੌੜੀ ਵਿੱਚ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਉਸੇ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਨੂੰ ਹੋਰ ਪੱਕਿਆਂ ਕਰਦੇ ਨੇ। ਭਾਈ ਉਹਨੂੰ ਕਿਉਂ ਧਿਆਉਣਾ ਹੈ, ਉਹਨੂੰ ਕਿਉਂ ਜਪਣ ਦੀ ਤਾਗੀਦ ਕੀਤੀ ਜਾਂਦੀ ਹੈ, ਉਹਨੂੰ ਕਿਉਂ ਆਰਾਧਨ ਲਈ ਆਖਿਆ ਜਾਂਦਾ ਹੈ, ਕਿਉਂਕਿ ਉਹ ਸਾਡਾ ਮੂਲ ਹੈ, ਸਾਡਾ ਧੁਰਾ ਹੈ, ਉਹਦੇ ਤੋਂ ਇਹ ਸਾਰਾ ਕੁਝ ਜਿਹੜਾ ਹੈ ਹੋਂਦ ਵਿੱਚ ਆਇਆ ਹੈ, ਅਸੀਂ ਉਹਦੀ ਹੋਂਦ ਦੇ ਪ੍ਰਾਣੀ ਹਾਂ, ਉਹਦੀ ਅੰਸ਼ ਹਾਂ, ਇਸ ਕਰਕੇ ਉਹਦੇ ਵਿੱਚ ਮਿਲਾਪ ਹੋ ਜਾਏ, ਆਪਣੇ ਸ਼ੁੱਧ ਸਰੂਪ ਦੀ ਪਹਿਚਾਣ ਹੋ ਜਾਏ, ਇਸ ਕਰਕੇ ਉਹਨੂੰ ਆਰਾਧਨਾ ਹੈ। ਤੇ ਉਹ ਕਿੱਡਾ ਸਮਰੱਥ ਹੈ, ਇਹ ਅੱਜ ਇਸ ਪੌੜੀ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਆਪਾਂ ਗੁਰੂ ਕਿਰਪਾ ਸਦਕਾ ਵਾਚਣ ਦਾ ਯਤਨ ਕਰਾਂਗੇ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਵਾਸਤੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਕਿਰਪਾ ਕਰੋ, ਉਚਾਰਨ ਕਰੋ ਜੀ।

ਪੌੜੀ ਜੋ ਵਾਰ ਦਾ ਅਸਲ ਰੂਪ ਹੁੰਦੀ ਹੈ ਸ਼ਲੋਕ ਨਾਲ ਦਰਜ ਕੀਤੇ ਗਏ ਨੇ। ਇਹ ਛੇਵੀਂ ਪੌੜੀ ਹੈ। ਸੋ ਹਰ ਸਦਾ ਸਰੇ ਵੀ ਐ ਜਿਸ ਕਰਤ ਨਾ ਲਾਗੈ ਵਾਰ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਇਹ ਭਾਈ ਪ੍ਰਾਣੀ ਮਨੁੱਖ ਜੀਵ ਸੋ ਦਾ ਅਰਥ ਹੈ ਉਹ ਜਿਹੜਾ ਵਾਹਿਗੁਰੂ ਹੈ ਪਰਮੇਸ਼ਵਰ ਹੈ। ਭਾਵੇਂ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਨੂੰ ਸਤਿਗੁਰਾਂ ਨੇ ਨਾਵਾਂ ਤੇ ਪੜਨਾਵਾਂ ਨਾਲ ਸੰਬੋਧਨ ਕੀਤਾ ਹੈ ਬਾਣੀ ਦੇ ਵਿੱਚ। ਵਾਹਿਗੁਰੂ ਦਾ ਨਾਂ ਤੇ ਪੜਨਾ ਜਿਵੇਂ ਮਨੁੱਖ ਦਾ ਨਾਂ ਤੇ ਉਹਦੇ ਨਾਲ ਪੜਨਾ ਲੱਗਦਾ ਹੈ, ਇਹ ਵਿਆਕਰਨ ਦੇ ਸ਼ਬਦ ਹਨ। ਨਾਂ ਦਾ ਅਰਥ ਹੁੰਦਾ ਵੀ ਜਿਸ ਕਿਸੇ ਵੀ ਵਸਤੂ ਨੂੰ, ਵਿਅਕਤੀ ਨੂੰ, ਸਥਾਨ ਨੂੰ ਆਪਾਂ ਨਾਂ ਦਿੱਤਾ ਹੈ, ਜਿਹਨੂੰ ਅੰਗਰੇਜ਼ੀ ਵਿੱਚ ਆਪਾਂ ਨਾਉਨ ਕਹਿੰਦੇ ਹਾਂ, ਉਹਨੂੰ ਪੰਜਾਬੀ ਵਿੱਚ ਨਾਉਂ ਕਿਹਾ ਜਾਂਦਾ ਹੈ। ਨਾਉਂ ਦਾ ਅਰਥ ਹੈ ਵੀ ਕਿਸੇ ਵੀ ਆਕਾਰ ਵਾਲੀ, ਰੂਪ ਵਾਲੀ ਵਸਤੂ ਨੂੰ ਅਸੀਂ ਨਾਮ ਦਿੰਦੇ ਹਾਂ, ਉਹ ਨਾਉਂ ਹੈ। ਫਿਰ ਉਸ ਨਾਉਂ ਦੇ ਨਾਮ ਵਾਲੇ ਵਿਅਕਤੀ, ਵਸਤੂ, ਸਥਾਨ ਦੇ ਥਾਂ ਤੇ ਜਦੋਂ ਅਸੀਂ ਕਿਸੇ ਹੋਰ ਅੱਖਰ ਦੀ ਵਰਤੋਂ ਕਰਦੇ ਹਾਂ ਉਹਨੂੰ ਪੜਨਾਉਣ ਕਹਿੰਦੇ ਨੇ। ਪੜਨਾ ਦਾ ਅਰਥ ਹੁੰਦਾ ਹੈ ਜੋ ਨਾਮ ਦੀ ਥਾਂ ਤੇ ਆਉਂਦਾ ਹੈ। ਜਿਵੇਂ ਆਪਾਂ ਕਿਸੇ ਮਨੁੱਖ ਦੀ ਗੱਲ ਕਰਦੇ ਹਾਂ, ਇਹ ਪੜਨਾਉਂ ਕਿਉਂ ਵਰਤੇ ਜਾਂਦੇ ਨੇ? ਕਿਸੇ ਵੀ ਲੇਖ ਨੂੰ, ਕਿਸੇ ਵੀ ਗੱਲਬਾਤ ਨੂੰ ਸੁੰਦਰ ਬਣਾਉਣ ਵਾਸਤੇ। ਵਿਸ਼ਾ ਚੱਲ ਗਿਆ ਹੈ। ਆਪਾਂ ਜਿਵੇਂ ਪੰਜਾਬੀ ਵਿੱਚ ਕਿਸੇ ਲੇਖ ਨੂੰ ਲਿਖੀਏ, ਮੰਨ ਲਓ ਕਿਸੇ ਨੇ ਕਿਸੇ ਗੁਰੂ ਤੇ ਹੀ ਲੇਖ ਲਿਖਣਾ, ਉਹਦਾ ਗੁਰੂ ਹੋਵੇ, ਉਹਦਾ ਮਿੱਤਰ ਹੋਵੇ, ਮਿੱਤਰ ਤੇ ਲੇਖ ਲਿਖਣਾ, ਤੇ ਉਹ ਆਪਣੇ ਮਿੱਤਰ ਦਾ ਨਾਮ ਲਿਖੇਗਾ ਵੀ ਮੇਰੇ ਮਿੱਤਰ ਦਾ ਨਾਮ ਫਲਾਣਾ ਸਿੰਘ ਹੈ, ਮੇਰੇ ਮਿੱਤਰ ਦਾ ਨਾਮ ਗੁਰਮੁਖ ਸਿੰਘ ਹੈ। ਹੁਣ ਅੱਗੇ ਉਹ ਕੀ ਲਿਖੇਗਾ ਵੀ ਗੁਰਮੁਖ ਸਿੰਘ ਇੰਨੇ ਵਜੇ ਉੱਠਦਾ ਹੈ, ਗੁਰਮੁਖ ਸਿੰਘ ਇਹ ਖਾਂਦਾ ਹੈ, ਗੁਰਮੁਖ ਸਿੰਘ ਇਹ ਖੇਡਦਾ, ਗੁਰਮੁਖ ਸਿੰਘ ਨੂੰ ਆਹ ਚੰਗਾ ਲੱਗਦਾ। ਵਾਰ ਵਾਰ ਗੁਰਮੁਖ ਸਿੰਘ ਨਹੀਂ ਲਿਖਿਆ ਜਾਏਗਾ। ਜਦੋਂ ਵੀ ਅਸੀਂ ਕੋਈ ਲੇਖ ਪੜ੍ਹਦੇ ਹਾਂ ਉਹਦਾ ਨਾਂ ਉੱਪਰ ਆ ਗਿਆ ਵੀ ਇਹ ਗੁਰਮੁਖ ਸਿੰਘ ਮੇਰਾ ਮਿੱਤਰ ਹੈ, ਉਹ ਆਹ ਕੰਮ ਕਰਦਾ ਹੈ, ਇੱਥੇ ਰਹਿੰਦਾ ਹੈ, ਉਹਨੂੰ ਇਹ ਪਸੰਦ ਹੈ, ਉਹਦਾ ਆਹ ਕਾਰਜ ਹੈ, ਇਹਦਾ ਉਹਦਾ ਜਿਸ ਨਾਲ, ਇਹ ਜਿਹੜੇ ਸ਼ਬਦ ਆਉਣਗੇ ਸੋ ਉਹ, ਇਹਨੂੰ ਪੜਨਾਉਂ ਕਿਹਾ ਜਾਂਦਾ। ਇਹਦਾ ਮਤਲਬ ਇਹ ਹੁੰਦਾ ਵੀ ਇਹ ਸੋ ਜਿਹੜਾ ਆ ਰਿਹਾ, ਉਹ ਜਿਹੜਾ ਆ ਰਿਹਾ, ਇਹ ਜਿਹੜਾ ਆ ਰਿਹਾ, ਇਹ ਸੰਬੋਧਨ ਕਰ ਰਿਹਾ ਹੈ, ਇਹ ਵਿਆਖਿਆ ਕਰ ਰਿਹਾ ਗੁਰਮੁਖ ਸਿੰਘ ਦੀ। ਸੋ ਇਸੇ ਤਰ੍ਹਾਂ ਹੀ ਪਰਮੇਸ਼ਵਰ ਦੇ ਨਾਮ ਵੀ ਗੁਰੂ ਸਾਹਿਬ ਨੇ ਵਰਤੇ ਨੇ, ਦਿਆਲ, ਕਿਰਪਾਲ, ਪਤਿਤ ਪਾਵਨ, ਮਾਧੋ, ਦਾਮੋਦਰ, ਭਗਤ ਵਤਸਲ, ਕਿਰਪਾ ਨਿਧਾਨ, ਬੜੇ ਸ਼ਬਦ, ਬੜੇ ਨਾਮ ਵਰਤੇ ਨੇ ਪਰਮਾਤਮਾ ਦੇ, ਕਿਰਤਮ ਨਾਮ ਜਿਤਨੇ ਵੀ ਸਤਿਗੁਰਾਂ ਨੇ ਵਰਤੇ ਨੇ। ਪਰ ਪੜਨਾਉਂ ਰੂਪ ਵਿੱਚ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਤਾਰ ਪਿਤਾ ਮਹਾਰਾਜ ਜੀ ਨੂੰ ਸੰਬੋਧਨ ਕੀਤਾ, ਵਿਆਖਿਆ ਕੀਤੀ। ਪਰ ਮੈਂ ਜੋ ਕਹਿਣਾ ਚਾਹੁੰਦਾ ਵੀ ਜਿਵੇਂ ਮਨੁੱਖ ਦਾ ਨਾਉਂ ਤੇ ਪੜਨਾਉਂ ਹੈ, ਉਹਦਾ ਤੇ ਰੂਪ ਆਕਾਰ ਸਾਰਾ ਕੁਝ ਸਾਨੂੰ ਦਿਸਦਾ ਹੈ, ਵਾਹਿਗੁਰੂ ਨੂੰ ਨਾਉਂ ਤੇ ਪੜਨਾਉਂ ਸ਼ਬਦਾਂ ਨਾਲ ਜੇ ਸੰਬੋਧਨ ਕੀਤਾ ਗਿਆ ਹੈ, ਇਹ ਭੁਲੇਖਾ ਨਹੀਂ ਪਾ ਲੈਣਾ ਕਿ ਉਹਦਾ ਕੋਈ ਰੂਪ ਹੈ, ਉਹਦਾ ਕੋਈ ਰੰਗ ਹੈ, ਉਹਦਾ ਕੋਈ ਆਕਾਰ ਹੈ। ਉਹਨੂੰ ਜਾਣਨ ਵਾਸਤੇ, ਉਹਨੂੰ ਸਮਝਣ ਵਾਸਤੇ ਸ਼ਬਦਾਂ ਦਾ ਸਹਾਰਾ ਤੇ ਲੈਣਾ ਪਏਗਾ। ਪਰ ਉਹ ਸ਼ਬਦਾਂ ਤੋਂ ਬਾਹਰਾ, ਉਹ ਸ਼ਬਦਾਂ ਦਾ ਆਸਰਾ ਲੈ ਕਰਕੇ, ਅੱਖਰਾਂ ਦਾ ਸਹਾਰਾ ਲੈ ਕਰਕੇ ਅਸੀਂ ਪਰਮਾਤਮਾ ਦੀ ਸਿਫਤੋ ਸਲਾਹ, ਪਰਮਾਤਮਾ ਦੇ ਘਰ ਤੱਕ ਦੀ ਗਮਤਾ ਕਰਨ ਵਾਸਤੇ ਤੁਰ ਸਕਦੇ ਹਾਂ, ਤਿਆਰ ਹੋ ਸਕਦੇ ਹਾਂ। ਪਰ ਉਹ ਅੱਖਰਾਂ ਵਿੱਚ, ਸ਼ਬਦਾਂ ਵਿੱਚ ਆਉਣਾ ਨਹੀਂ। ਉਦੋਂ ਬਾਅਦ ਅੱਖਰ ਸ਼ਬਦ ਮਿਟ ਜਾਣਗੇ, ਫਿਰ ਪਤਾ ਲੱਗੇਗਾ ਵੀ ਉਹ ਪਰਮਾਤਮਾ, ਪਰਮੇਸ਼ਵਰ ਜਿਹੜਾ ਹੈ, ਉਹ ਰੂਪ, ਰੰਗ, ਨਾਉਂ, ਪੜਨਾਉਂ ਤੋਂ ਲਹਿਦਾ ਹੈ, ਵੱਖਰਾ ਹੈ। ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੀ ਆਪਾਂ ਰੋਜ਼ ਪੜ੍ਹਦੇ ਹਾਂ। ਜਪਜੀ ਸਾਹਿਬ ਵਿੱਚ ਸਤਿਗੁਰਾਂ ਨੇ ਅੱਖਰੀ ਨਾਮ ਅੱਖਰੀ ਸਾਲਾਹਾ, ਅੱਖਰੀ ਗਿਆਨ ਗੀਤ ਗੁਣ ਗਾਹਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਯੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹਿ। ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਨੂੰ ਅਸੀਂ ਅੱਖਰਾਂ ਵਿੱਚ ਬਿਆਨ ਕਰ ਸਕਦੇ ਹਾਂ ਆਪਣੀ ਮਤ ਮੁਤਾਬਕ,
ਕੀਰਤੀ ਕਰ ਸਕਦੇ ਹਾਂ, ਆਪਣੀ ਸਮਝ ਮੁਤਾਬਕ ਉਹਨੂੰ ਵੱਡਾ ਆਖ ਸਕਦੇ ਹਾਂ, ਉਹਨੂੰ ਸਮਰੱਥ ਆ ਸਕਦੇ ਹਾਂ, ਪਰ ਗੁਰੂ ਸਾਹਿਬ ਜੀ ਕਹਿੰਦੇ ਉਹ ਅੱਖਰਾਂ ਵਿੱਚ ਬੱਝ ਨਹੀਂ ਸਕਦਾ। ਉਹ ਕਿਸੇ ਸ਼ਬਦ, ਮੈਂ ਵੀ ਉਹੀ ਵਰਤ ਰਿਹਾ, ਉਹ ਕਿਸੇ ਵੀ ਅੱਖਰ ਵਿੱਚ ਨਹੀਂ ਆ ਸਕਦਾ। ਉਹਦਾ ਅਰਥ ਫਿਰ ਪੜਨਾਉ ਹੈ, ਵਾਹਿਗੁਰੂ ਲਈ ਅਸੀਂ ਸ਼ਬਦ ਉਹੀ ਵਰਤਦੇ ਹਾਂ ਜੋ ਆਪਣੇ ਲਈ ਵਰਤਦੇ ਹਾਂ, ਜਿਹੜੀ ਸੰਗਿਆ, ਜਿਹੜੇ ਅੱਖਰ ਅਸੀਂ ਆਪਣਿਆਂ ਲਈ ਵਰਤਦੇ ਹਾਂ, ਪਰਮੇਸ਼ਵਰ ਲਈ ਵੀ ਵਰਤਦੇ ਹਾਂ, ਪਰ ਉਹ ਅੱਖਰਾਂ ਦਾ ਮੁਹਤਾਜ ਨਹੀਂ। ਜੇ ਕੋਈ ਚਾਹੇ ਕਿ ਬਿਨਾਂ ਅੱਖਰ ਤੋਂ ਪਰਮਾਤਮਾ ਪ੍ਰਾਪਤ ਨਹੀਂ ਹੋ ਸਕਦਾ, ਅੱਖਰਾਂ ਤੋਂ ਬਿਨਾਂ ਵੀ ਪ੍ਰਾਪਤ ਹੁੰਦਾ। ਅੱਖਰ ਇੱਕ ਸਹਾਇਤਾ ਪ੍ਰਦਾਨ ਕਰਦੇ ਨੇ, ਮਦਦ ਪ੍ਰਦਾਨ ਕਰਦੇ ਨੇ ਕਿ ਮਨੁੱਖ ਨੂੰ ਸਰਲਤਾ ਦੇ ਨਾਲ ਪਤਾ ਲੱਗ ਜਾਵੇ। ਜਿਵੇਂ ਇੱਕ ਬੱਚਾ ਮੁਹਾਰਨੀ ਨੂੰ ਸਿੱਖਦਾ ਹੈ, ਪੂਰਨੇ, ਅੱਜ ਤਾਂ ਉਹ ਦੌਰ ਨਹੀਂ ਹੈ ਜਦੋਂ ਨਵਾਂ ਬੱਚਾ, ਸ਼ਾਇਦ ਅੱਜ ਵੀ ਕਿਸੇ ਹੋਰ ਢੰਗ ਨਾਲ ਚੱਲਦਾ ਹੋਵੇ, ਜਦੋਂ ਨਵਾਂ ਬੱਚਾ ਸਕੂਲ ਵਿੱਚ ਪੜ੍ਹਦਾ ਸੀ ਤਾਂ ਉਹਦੇ ਲਈ ਪੂਰਨੇ ਪਾਏ ਜਾਂਦੇ ਸਨ। ਪੂਰਨੇ ਦਾ ਅਰਥ ਹੈ ਮੱਧਮ ਜੇ ਅੱਖਰ ਲਿਖ ਦਿੱਤੇ ਜਾਂਦੇ ਸਨ, ਊੜਾ ਐੜਾ ਜਾਂ ਜੋ ਵੀ ਭਾਸ਼ਾ ਉਹ ਸਿੱਖਦਾ ਸੀ ਉਹਨੂੰ ਮੱਧਮ ਜੇ ਉਹਦਾ ਲਾਈਨਾਂ ਆਕਾਰ ਬਣਾ ਦਿੱਤਾ ਜਾਂਦਾ ਸੀ, ਡਾਊਟ ਲਾ ਦਿੱਤੇ ਜਾਂਦੇ ਸਨ, ਤੇ ਉਹਦੀ ਮਦਦ ਲੈ ਕੇ ਉਹ ਪੂਰਾ ਅੱਖਰ ਬਣਾ ਲੈਂਦਾ ਸੀ। ਫਿਰ ਇੱਕ ਦਿਨ ਉਹਨੂੰ ਉਹਦੀ ਲੋੜ ਨਹੀਂ ਪੈਂਦੀ। ਜੇ ਕੋਈ ਕਹੇ ਵੀ ਸਿਆਣੇ ਬੰਦੇ ਨੂੰ ਹੋਰ ਪੂਰਨੇ ਪਾ ਕੇ ਦਈਏ ਤੇ ਉਹ ਫਿਰ ਮੁਸਕਰਾਉਂਦਾ ਹੈ, ਹੱਸਦਾ ਹੈ, ਆਪਣੀ ਵੀ ਹੱਦ ਤੱਕ ਸਮਝਦਾ ਵੀ ਹੁਣ ਮੈਨੂੰ ਪੂਰਨਿਆਂ ਦੀ ਕੀ ਲੋੜ ਹੈ। ਇਸੇ ਤਰ੍ਹਾਂ ਧਰਮ ਦੀ ਦੁਨੀਆਂ ਦੇ ਵਿੱਚ ਮਨੁੱਖ ਲਈ ਪੂਰਨੇ ਪਾਉਂਦੇ ਨੇ ਅੱਖਰ, ਮਨੁੱਖ ਲਈ ਪੂਰਨੇ ਪਾਉਂਦੀ ਹੈ ਕਥਾ, ਕੀਰਤਨ, ਵਿਚਾਰ, ਬਾਣੀ, ਸੇਵਾ, ਸਿਮਰਨ। ਪਰ ਜੇ ਪੂਰਨਿਆਂ ਤੇ ਬੰਦਾ ਖਲੋਤਾ ਰਹੇ ਫਿਰ ਉਹਨੂੰ ਸਮਝ ਆਉਣਾ ਚਾਹੀਦਾ ਹੈ ਕਿ ਮੇਰੀ ਨਾਦਾਨੀ, ਮੇਰੀ ਨਾਲਾਇਕੀ ਕਿੰਨੀ ਵੱਡੀ ਹੈ ਕਿ ਮੈਂ ਅਜੇ ਤੱਕ ਪੂਰਨਿਆਂ ਤੋਂ ਬਿਨਾਂ ਚੱਲ ਹੀ ਨਹੀਂ ਸਕਦਾ, ਮੈਂ ਪੂਰਨਿਆਂ ਤੋਂ ਬਿਨਾਂ ਅੱਗੇ ਨਹੀਂ ਵੱਧ ਸਕਦਾ। ਪੂਰਨੇ ਜ਼ਰੂਰੀ ਹਨ, ਮਦਦ ਜ਼ਰੂਰੀ ਹੈ, ਪਰ ਉਹਦਾ ਕੋਈ ਸਮਾਂ ਹੁੰਦਾ ਹੈ, ਨਿਸ਼ਚਿਤ ਵਕਤ ਹੁੰਦਾ ਹੈ, ਉਦੋਂ ਬਾਅਦ ਉਹ ਤਿਆਗਣੇ ਹੀ ਪੈਂਦੇ ਨੇ। ਇਨ ਬਿਨ ਗੁਰੂ ਸਾਹਿਬ ਨੇ ਕਿਹਾ ਅੱਖਰਾਂ ਦੀ ਲੋੜ ਹੈ। 52 ਅੱਖਰੀ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਪੜ੍ਹਦੇ ਹਾਂ, 2 ਵਾਰੀ 52 ਅੱਖਰੀ ਆਈ, 1 ਵਾਰੀ ਪੰਚਮ ਪਾਤਸ਼ਾਹ ਜੀ ਨੇ 52 ਅੱਖਰੀ ਉਚਾਰਨ ਕੀਤੀ ਹੈ ਗੌੜੀ ਰਾਗ ਵਿੱਚ, 1 ਬਾਬਾ ਕਬੀਰ ਜੀ ਦੀ 52 ਅੱਖਰੀ ਹੈ ਗੌੜੀ ਰਾਗ ਵਿੱਚ। 52 ਅੱਖਰੀ ਦਾ ਅਰਥ ਹੈ 52 ਅੱਖਰ, ਸੰਸਕ੍ਰਿਤ ਦੇ ਜੋ ਅੱਖਰ ਨੇ ਉਹਨਾਂ ਦੇ ਆਧਾਰ ਤੇ ਸਾਰੇ ਅੱਖਰਾਂ ਦਾ ਜ਼ਿਕਰ ਕੀਤਾ ਹੈ। ਪਰ ਬਾਬਾ ਕਬੀਰ ਜੀ ਨੇ ਨਾਲ ਗੱਲ ਕਹਿ ਦਿੱਤੀ ਵੀ ਇਹਨਾਂ ਅੱਖਰਾਂ ਵਿੱਚ ਉਹ ਹੈ ਨਹੀਂ, ਅੱਖਰਾਂ ਦੇ ਆਦ ਅੰਤ ਤੋਂ ਬਗੈਰ ਹੈ ਉਹ, ਇਹਨਾਂ ਅੱਖਰਾਂ ਦੇ ਮੱਧ ਵਿੱਚ ਉਹਨੂੰ ਲੱਭਣਾ ਪਏਗਾ, ਇਹਨਾਂ ਅੱਖਰਾਂ ਦੇ ਵਿੱਚੋਂ ਲੱਭਣਾ ਪਏਗਾ, ਪਰ ਉਹ ਅੱਖਰ ਹੈ ਨਹੀਂ। ਇਹ ਅੱਖਰਾਂ ਦੇ ਵਿੱਚੋਂ ਪਰਮਾਤਮਾ ਨੂੰ ਲੱਭਣਾ ਪਏਗਾ, ਪਰ ਇਹਦਾ ਮਤਲਬ ਇਹ ਨਹੀਂ ਵੀ ਉਹ ਅੱਖਰ ਹੈ, ਉਹ ਅੱਖਰਾਂ ਤੋਂ ਬਗੈਰ ਹੈ, ਅੱਖਰਾਂ ਤੋਂ ਲਹਿਦਾ ਹੈ, ਅੱਖਰਾਂ ਰਾਹੀਂ ਉਹਦੀ ਪਹਿਚਾਣ ਹੋ ਜਾਏ, ਉਹ ਮਦਦ ਮਿਲ ਜਾਏ। ਹੁਣ ਕਿਸੇ ਦਾ ਨਾਮ ਲਿਖ ਕੇ ਬੰਦਾ ਚੱਲ ਪਏ ਵੀ ਫਲਾਣੇ ਦਾ ਨਾਮ ਕਾਗਜ਼ ਤੇ ਲਿਖਿਆ ਹੈ ਤੇ ਕਿਸੇ ਨੂੰ ਵਿਖਾਏ ਜਿਹਨੂੰ ਪਤਾ ਨਾ ਪੜ੍ਹਨਾ ਨਾ ਆਉਂਦਾ ਹੋਵੇ, ਕਿਸੇ ਨੂੰ ਕਹੇ ਵੀ ਮੈਂ ਆਹ ਸਿੰਘ ਦੇ ਘਰ ਜਾਣਾ, ਉਹ ਨਾਮ ਪੜ੍ਹ ਕੇ ਉੱਥੋਂ ਤੱਕ ਲੈ ਜਾਏਗਾ। ਪਰ ਬੰਦਾ ਜੇ ਕਹੇ ਵੀ ਮੈਂ ਹੁਣ ਅੱਖਰਾਂ ਦਾ ਨਾਮ ਲਿਖ ਲਿਆ, ਇਹਨੂੰ ਸਮਝ ਲਾ ਉਹ ਬੰਦਾ, ਉਹ ਸ਼ਖਸੀਅਤ ਹੈ, ਤੇ ਨਹੀਂ ਹੋ ਸਕਦਾ। ਮਦਦ ਕਰ ਸਕਦਾ ਲਿਖਿਆ ਹੋਇਆ, ਪਰ ਪਹੁੰਚਣਾ ਪੈਂਦਾ ਉਸ ਤੱਕ, ਉਹ ਸ਼ਖਸੀਅਤ ਵੱਖਰੀ ਹੈ। ਇਸੇ ਤਰ੍ਹਾਂ ਪਰਮੇਸ਼ਵਰ ਲਈ ਨਾਮ ਵਰਤੇ ਗਏ ਨੇ, ਪਰ ਕਿਸੇ ਨਾਮ ਨੂੰ ਪਕੜ ਕੇ ਝਗੜੇ ਵਿੱਚ ਨਹੀਂ ਪੈ ਜਾਣਾ। ਅੱਜ ਜੋ ਹਾਲਾਤ ਨੇ ਨਾ ਸੰਸਾਰ ਦੇ, ਅੱਜ ਨਹੀਂ, ਸ਼ੁਰੂ ਤੋਂ ਹੀ ਗੁਰੂ ਨਾਨਕ ਦੇਵ ਜੀ ਤੋਂ ਹੀ ਐਸੇ ਸਨ। ਬਾਬਾ ਜੀ ਨੇ ਆਪ ਕਿਹਾ, ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਾਨ ਹੋਈ। ਉਹ ਆਖਦੇ ਨੇ, ਹੁਣ ਉਹਨਾਂ ਨੇ ਨਾਂ ਰੱਖੇ ਨੇ, ਇੱਕ ਕਹਿੰਦਾ ਅੱਲਾ ਵੱਡਾ ਹੈ, ਇੱਕ ਆਂਦਾ ਹੈ ਰਾਮ ਵੱਡਾ ਹੈ, ਹਰੀ ਵੱਡਾ ਹੈ, ਤੇ ਉਹ ਗੁਰੂ ਸਾਹਿਬ ਜੀ ਨੂੰ ਵੀ ਵਿੱਚ ਘਸੀਟ ਰਹੇ ਨੇ ਵੀ ਤੁਸੀਂ ਵੀ ਹਮ ਹੀ ਭਰੋ, ਜੇ ਅੱਲਾ ਦੀ ਭਰੋਗੇ ਤੇ ਅਸੀਂ ਹੋਰ ਵੱਡੇ ਹੰਕਾਰੀ ਹੋ ਜਾਵਾਂਗੇ, ਤੇ ਜੇ ਰਾਮ ਹਰੀ ਦੀ ਭਰੋਗੇ ਅਸੀਂ ਹੋਰ ਵੱਡੇ ਹੋ ਜਾਵਾਂਗੇ। ਪਰ ਗੁਰੂ ਸਾਹਿਬ ਨੇ ਕਿਹਾ ਅੱਖਰਾਂ ਨਾਲ ਉਹਦੀ ਪਛਾਣ ਕਰਨੀ, ਅੱਖਰ ਵੱਡਾ ਨਹੀਂ, ਅੱਖਰ ਵੱਡਾ ਕਰਕੇ ਤੁਸੀਂ ਆਪਣੀ ਹੰਗਤਾਂ ਨੂੰ ਵੱਡਿਆਂ ਕਰ ਰਹੇ ਹੋ, ਇਹ ਨਾਮ ਨੇ ਉਹਦੇ, ਇਹਨਾਂ ਰਾਹੀਂ ਉਹਨੂੰ ਮਿਲਣਾ। ਅੱਲਾ ਨੂੰ ਮਿਲੇ ਨਹੀਂ, ਹਰੀ ਨੂੰ ਮਿਲੇ ਨਹੀਂ, ਉਹਦੇ ਨਾਂ ਤੇ ਝਗੜੇ ਸ਼ੁਰੂ ਹੋ ਗਏ ਵੀ ਜੇ ਅੱਲਾ ਨਾ ਕਿਹਾ ਤੇ ਮਾਰ ਦਿੱਤਾ ਜਾਏਗਾ, ਰਾਮ ਹਰੀ ਨਾ ਕਿਹਾ ਤੇ ਵੱਢ ਦਿੱਤਾ ਜਾਏਗਾ। ਕੈਸਾ ਇਹ ਪਰਮਾਤਮਾ ਦੇ ਨਾਂ ਦੇ ਉੱਤੇ, ਧਰਮ ਦੇ ਨਾਂ ਦੇ ਉੱਤੇ ਕਿੰਨੀ ਬੁਰਸ਼ਾਗਰਦੀ ਲੋਕ ਕਰਦੇ ਰਹੇ ਨੇ, ਅੱਜ ਵੀ ਕਰ ਰਹੇ ਨੇ। ਇਹਦਾ ਮਤਲਬ ਹੈ ਉਹਨਾਂ ਨਾਮ ਪਕੜਿਆ, ਪਰ ਨਾਮ ਦੇ ਵਿੱਚੋਂ ਲੱਭਿਆ ਨਹੀਂ, ਅੱਖਰ ਫੜ ਲਿਆ, ਅੱਖਰ ਦੇ ਵਿੱਚੋਂ ਜੋ ਲੱਭਣਾ ਸੀ, ਜੋ ਰਸ ਲੈਣਾ ਸੀ, ਉਹ ਰਸ ਨਹੀਂ ਲਿਆ, ਉਹ ਸਵਾਦ ਨਹੀਂ ਲਿਆ, ਉਹ ਫਿਰ ਅੱਖਰ ਇੱਕ ਪਿਰਤ ਬਣ ਗਈ,
ਉਹ ਅੱਖਰ ਇੱਕ ਇਉਂ ਕਹਿ ਲਓ ਖੁਸ਼ਕ ਵਿਸ਼ਾ ਬਣ ਗਿਆ, ਉਹ ਅੱਖਰ ਇੱਕ ਮਨੁੱਖ ਦੀ ਆਪਣੀ ਹੋਂਦ ਦੀ ਪਕੜ ਬਣ ਗਈ ਕਿ ਹੁਣ ਮੈਂ ਇਹਨੂੰ ਛੱਡ ਨਹੀਂ ਸਕਦਾ, ਇਹਨੂੰ ਛੱਡ ਦਿੱਤਾ ਤੇ ਜੋ ਮੈਂ ਆਪਣੇ ਲਈ ਕਲਪਿਆ ਬਣਾਇਆ ਉਹ ਵੀ ਖਤਮ ਹੋ ਜਾਏਗਾ। ਮਨੁੱਖ ਆਪਣੇ ਮਿਟਣ ਤੋਂ ਡਰਦਾ ਹੈ, ਆਪਣੇ ਖਤਮ ਹੋਣ ਤੋਂ ਡਰਦਾ ਹੈ, ਤੇ ਸ਼ਰਤ ਹੀ ਹੈ ਵੀ ਮਿਟਣ ਤੋਂ ਬਿਨਾਂ ਉਹਨੇ ਪ੍ਰਗਟ ਨਹੀਂ ਹੋਣਾ, ਮਿਟਣ ਤੋਂ ਬਿਨਾਂ, ਖਤਮ ਹੋਣ ਤੋਂ ਬਿਨਾਂ ਉਹਨੇ ਪ੍ਰਗਟ ਨਹੀਂ ਹੋਣਾ। ਸੋ ਇਸ ਕਰਕੇ

ਕੋਈ ਵੀ ਕਿਸੇ ਵੀ ਅੱਖਰ ਨੂੰ ਪੁਕਾਰ ਲਓ, ਕੋਈ ਵੀ ਆਖੋ, ਕੋਈ ਵੀ ਅੱਖਰ ਬੋਲੋ, ਉਹਦੇ ਲਈ ਉਹਨੂੰ ਸਭ ਪ੍ਰਵਾਨ ਹੋ ਜਾਏਗਾ। ਬਸ ਸ਼ਰਤ ਹੈ ਤੁਸੀਂ ਉਹਦੇ ਵਿੱਚੋਂ ਉਹਨੂੰ ਲੱਭ ਲਵੋ, ਉਹਦੇ ਵਿੱਚੋਂ ਤੁਹਾਨੂੰ ਰਸ ਆ ਜਾਏ, ਨਹੀਂ ਤਾਂ ਫਿਰ ਕੋਈ ਫਾਇਦਾ ਨਹੀਂ। ਸੋ ਗੁਰੂ ਸਾਹਿਬ ਜੀ ਨੇ ਵੀ ਸ਼ਬਦ ਸੋ ਕਿੱਡਾ ਕੁ ਸ਼ਬਦ ਹੈ ਉਹ ਅਸੀਂ ਕਿਸੇ ਲਈ ਵੀ ਵਰਤਦੇ ਹਾਂ। ਸੋ ਕਤ ਜਾਣਾ ਪੀਰ ਪਰਾਈ, ਸ਼ਬਦ ਮਨੁੱਖ ਲਈ ਵੀ ਵਰਤਿਆ ਜਾਂਦਾ ਵੀ ਉਹ ਬੰਦਾ ਕਿਵੇਂ ਜਾਣ ਸਕਦਾ ਪਰਾਈ ਪੀਰ ਜਿਹਦੇ ਆਪਣੇ ਪੀੜ ਨਹੀਂ ਹੋਈ। ਸੋ ਸ਼ਬਦ ਪਰਮੇਸ਼ਵਰ ਲਈ ਵੀ ਗੁਰੂ ਸਾਹਿਬ ਨੇ ਵਰਤਿਆ। ਸੋ ਹਰ ਉਹ ਹਰੀ ਉਹ ਪਰਮਾਤਮਾ ਸਦਾ ਸਰੇਵੀ ਹੈ, ਸਰੇਵੀ ਹੈ ਦਾ ਅਰਥ ਹੈ ਸਿਮਰੀਏ, ਉਹਨੂੰ ਯਾਦ ਰੱਖੀਏ, ਉਹਨੂੰ ਚੇਤੇ ਕਰੀਏ। ਸਿਮਰਨ, ਜਾਪ, ਚਿਤਵਣਾ, ਇਹ ਸਾਰਾ ਕੁਝ ਮਨੁੱਖ ਦੇ ਮਨ ਦੇ ਨਾਲ ਸੰਬੰਧਿਤ ਹੈ, ਧਿਆਨ ਦੇ ਨਾਲ ਸੰਬੰਧਿਤ ਹੈ, ਪਰ ਥੋੜਾ ਥੋੜਾ ਫਰਕ ਹੈ। ਜਦੋਂ ਤੇ ਜਪਣ ਦੀ ਗੱਲ ਆਉਂਦੀ ਹੈ ਉਦੋਂ ਜਪਣਾ ਹੁੰਦਾ ਰਸਨਾ ਨਾਲ, ਪਰ ਧਿਆਨ ਜਪ ਵਿੱਚ ਵੀ ਚਾਹੀਦਾ। ਜਪ ਚੱਲਦਾ ਹੋਵੇ, ਰਸਨਾ ਬੋਲਦੀ ਹੋਵੇ, ਪਰ ਰਸਨਾ ਬੋਲਦਿਆਂ ਵੀ ਮਨ ਸੁਣੇ ਵੀ ਮੈਂ ਕੀ ਬੋਲਦਾ ਪਿਆ ਵਾਂ, ਉਹਨੂੰ ਕਿਹਾ ਗਿਆ ਵੀ ਜਪ। ਤੇ ਇਹਦੇ ਵਿੱਚ ਗੁੰਜਾਇਸ਼ ਹੁੰਦੀ ਹੈ ਵੀ ਕਈ ਵਾਰੀ ਰਸਨਾ ਚੱਲਦੀ ਰਹਿੰਦੀ ਹੈ, ਮਨ ਨਹੀਂ ਟਿਕਦਾ, ਮਨ ਨਹੀਂ ਹਾਜ਼ਰ ਹੁੰਦਾ, ਇਸ ਕਰਕੇ ਜਪ ਦਾ ਫਲ ਘੱਟ ਲਿਖਿਆ ਹੈ। ਪਰ ਜਦੋਂ ਹੀ ਜਪ ਸਿਮਰਨ ਬਣ ਜਾਂਦਾ ਹੈ, ਹਾਲਾਂਕਿ ਅਸੀਂ ਜਦੋਂ ਕਹਿੰਦੇ ਹਾਂ ਵੀ ਆਓ ਸਿਮਰਨ ਕਰੀਏ ਤੇ ਉਦੋਂ ਆਪਾਂ ਜਪ ਕਰਨ ਲੱਗ ਜਾਂਦੇ ਹਾਂ। ਸਿਮਰਨ ਦਾ ਅਰਥ ਰਸਨਾ ਨਾਲ ਨਹੀਂ, ਸਿਮਰਨ ਦਾ ਅਰਥ ਸਾਡੀ ਸਿਮਰਤੀ ਨਾਲ ਹੈ। ਸਿਮਰਨ ਦਾ ਅਰਥ ਹੈ ਮਨ ਤੋਂ ਪੁਕਾਰਨਾ, ਮਨ ਤੋਂ ਆਵਾਜ਼ ਲਾਣੀ। ਉੱਥੇ ਜ਼ੁਬਾਨ ਭਾਵੇਂ ਬੰਦ ਹੋ ਜੇ, ਬੁੱਲ ਭਾਵੇਂ ਮਿਟ ਜਾਣ, ਪਰ ਹੁਣ ਮਨ ਬੋਲੇ ਉਹਨੂੰ ਸਿਮਰਨ ਕਿਹਾ ਜਾਂਦਾ। ਤੇ ਸਿਮਰਨ ਵਿੱਚ ਮਨ ਦਾ ਹਾਜ਼ਰ ਹੋਣਾ ਬੜਾ ਜ਼ਰੂਰੀ ਹੈ। ਜੇ ਸਿਮਰਨ ਵਿੱਚ ਮਨ ਨਹੀਂ ਬੋਲਦਾ ਪਿਆ ਫਿਰ ਉਹ ਸਿਮਰਨ ਨਹੀਂ। ਜਪ ਜਿਹੜਾ ਹੈ ਉਹ ਮਨ ਦੇ ਧਿਆਨ ਤੋਂ ਬਿਨਾਂ, ਮਨ ਦੀ ਹਾਜ਼ਰੀ ਤੋਂ ਬਿਨਾਂ ਹੋ ਜਾਂਦਾ ਹੈ। ਬੋਲਣਾ ਜਿਹੜਾ ਹੈ, ਹਾਲਾਂਕਿ ਬੋਲ ਵੀ ਉਸ ਮਨ ਤੋਂ ਬਿਨਾਂ ਨਹੀਂ ਬੋਲਿਆ ਜਾਂਦਾ, ਪਰ ਸਾਡੇ ਕੋਲ ਇੰਨਾ ਕੁ ਪਰਮਾਤਮਾ ਨੇ ਬੋਲਣ ਦੀ ਮੁਹਾਰਤ ਦਿੱਤੀ ਹੁੰਦੀ ਹੈ ਕਿ ਬੜੀ ਛੇਤੀ ਮਨੁੱਖ ਬੋਲੀ ਜਾਂਦਾ ਹੈ, ਪਰ ਮਨ ਦੇ ਕਿਸੇ ਹੋਰ ਕੰਮ ਲੱਗ ਜਾਂਦਾ ਕਿਉਂਕਿ ਉਹਦੀ ਪ੍ਰੈਕਟਿਸ ਹੋ ਚੁੱਕੀ ਹੁੰਦੀ। ਪਰ ਸਿਮਰਨ ਵਿੱਚ, ਧਿਆਨ ਵਿੱਚ, ਚਿੰਤਨ ਦੇ ਵਿੱਚ ਜਿਹੜਾ ਹੈ ਉਹ ਮਨ ਹੀ ਬੋਲੇਗਾ, ਜ਼ੁਬਾਨ ਜਿਹੜੀ ਆ ਚੁੱਪ ਕਰ ਜਾਂਦੀ, ਰਸਨਾ ਬੰਦ ਹੋ ਜਾਂਦੀ ਹੈ। ਇੱਥੇ ਗੁਰੂ ਸਾਹਿਬ ਨੇ ਸਰੇਵੀ ਹੈ ਕਿਹਾ, ਸਿਮਰਨਾ, ਸਿਮਰਨ ਦਾ ਅਰਥ ਹੈ ਮਨ ਦੀ ਜ਼ੁਬਾਨ ਨਾਲ ਬੋਲ, ਮਨ ਦੀ ਰਸਨਾ ਨਾਲ ਬੋਲ। ਵਾਹਿਗੁਰੂ ਸੋ ਹਰ ਸਦਾ ਸਰੇਵੀ ਹੈ ਜਿਸ ਕਰਤ ਨਾ ਲੱਗੈ ਵਾਰ, ਜਿਸ ਦਾ ਅਰਥ ਫਿਰ ਪਰਮਾਤਮਾ ਲਈ ਇਹ ਸ਼ਬਦ ਪੜਨਾ ਆਇਆ ਵੀ ਜਿਹਦੇ ਜਿਹੜਾ ਵਾਹਿਗੁਰੂ ਕਰਤ ਨਾ ਲੱਗੈ ਵਾਰ, ਜਿਹੜਾ ਕੁਝ ਵੀ ਕਰਨ ਲੱਗਿਆ, ਕੁਝ ਵੀ ਬਣਾਉਣ ਲੱਗਿਆ, ਵਾਰ ਦਾ ਅਰਥ ਹੈ ਦੇਰ ਨਹੀਂ ਲਾਉਂਦਾ। ਇਹ ਵਾਰ ਸ਼ਬਦ ਬਾਣੀ ਵਿੱਚ ਬੜੀ ਥਾਈ ਤੇ ਆਇਆ ਤੇ ਬਹੁਤ ਅਰਥਾਂ ਵਿੱਚ ਆਇਆ। ਇਸੇ ਪੌੜੀ ਵਿੱਚ ਦੋ ਵਾਰੀ ਆਇਆ, ਇੱਕ ਵਾਰੀ ਇੱਥੇ ਆਪ ਜੀ ਪੜ੍ਹਦੇ ਪਏ ਹੋ ਕਰਤ ਨਾ ਲੱਗੈ ਵਾਰ, ਤੇ ਇੱਕ ਅੰਤ ਵਿੱਚ ਆਏਗਾ ਕੱਢ ਲਏ ਅੰਤੀ ਵਾਰ। ਵਾਰ ਸ਼ਬਦ ਦੋ ਵਾਰੀ ਆਇਆ, ਦੋਵੇਂ ਵਾਰੀ ਵੱਖੋ ਵੱਖਰੇ ਅਰਥਾਂ ਵਿੱਚ ਆਇਆ, ਤੇ ਬਾਣੀ ਵਿੱਚ ਇਹ ਬੇਅੰਤ ਵਾਰੀ ਆਇਆ ਤੇ ਬੇਅੰਤ ਵਾਰੀ ਵੱਖੋ ਵੱਖਰੇ ਅਰਥ ਨੇ। ਹੁਣ ਆਪਾਂ ਜਿਸ ਵਾਰ ਦੇ ਅਰਥ ਕਰ ਰਹੇ ਹਾਂ, ਮਲਹਾਰ ਕੀ ਵਾਰ, ਆਸਾ ਕੀ ਵਾਰ, ਕਾਨੜਾ ਕੀ ਵਾਰ, ਉੱਥੇ ਵੀ ਵਾਰ ਸ਼ਬਦ ਹੈ। ਉੱਥੇ ਵਾਰ ਦਾ ਅਰਥ ਕੀ ਹੈ? ਇੱਕ ਯੁੱਧ ਵਾਲਾ ਵੀਰ ਰਸੀ ਜਿਹੜਾ ਗੀਤ ਹੁੰਦਾ ਸੀ ਉਹਨੂੰ ਵਾਰ ਕਿਹਾ ਜਾਂਦਾ ਸੀ ਕਿ ਕਿਸੇ ਯੋਧੇ ਦੀ ਵਾਰ ਗਾਣੀ, ਕਿਉਂਕਿ ਉਹ ਵਾਰ ਵਿੱਚੋਂ ਜਿੱਤ ਕੇ ਆਇਆ। ਵਾਰ ਸ਼ਬਦ ਜਿਵੇਂ ਅੰਗਰੇਜ਼ੀ ਦਾ ਸ਼ਬਦ ਹੈ ਨਾ ਬਈ, ਵਾਰ ਕਰਨ, ਯੁੱਧ ਕਰਨਾ ਵਾਰ, ਪਰ ਪੰਜਾਬੀ ਵਿੱਚ ਵਾਰ ਦਾ ਅਰਥ ਹੁੰਦਾ ਹਮਲਾ ਕਰਨਾ। ਜਿਹੜਾ ਹੱਲੇ ਵਿੱਚ ਜੂਝ ਕੇ ਆਇਆ, ਲੜ ਕੇ ਆਇਆ, ਹੈ ਤੇ ਯੁੱਧ ਨਾਲ ਹੀ ਸੰਬੰਧਿਤ ਹੈ, ਉਹਨਾਂ ਦੀਆਂ ਫਿਰ ਵਾਰਾਂ ਗਾਈਆਂ ਜਾਂਦੀਆਂ। ਵਾਰ ਦਾ ਅਰਥ ਹੈ ਯੋਧਿਆਂ ਦੀ ਉਸਤਤ ਕਰਨੀ। ਜ਼ਿਆਦਾਤਰ ਜਿਹੜੀਆਂ ਵਾਰਾਂ ਨੇ ਉਹ ਜੰਗਾਂ, ਯੁੱਧਾਂ ਦੇ ਉੱਪਰ ਹੀ ਹੁੰਦੀਆਂ ਸਨ। ਜਿਹੜੇ ਯੋਧੇ ਲੜਦੇ ਸਨ ਉਹ ਬਾਹਰ ਦੇ ਯੁੱਧਾਂ ਨੂੰ ਦਰਸਾਉਂਦੀਆਂ ਸਨ, ਤੇ ਗੁਰੂ ਸਾਹਿਬ ਜੀ ਨੇ ਬਾਹਰ ਦੇ ਯੁੱਧ ਦੀਆਂ ਉਦਾਹਰਨਾਂ ਧੁਨੀਆਂ ਲੈ ਕਰਕੇ ਬੰਦੇ ਦੇ ਅੰਦਰ ਦੇ ਯੁੱਧ ਨੂੰ, ਅੰਦਰ ਦੇ ਅਖਾੜੇ ਨੂੰ ਜਿੱਤਣ ਦੇ ਲਈ ਧਰਮ ਦੀ ਸਪਿਰਚੁਅਲ ਅਧਿਆਤਮਿਕ ਵਾਰਾਂ ਸਤਿਗੁਰਾਂ ਨੇ ਸਾਨੂੰ ਦੇ ਦਿੱਤੀਆਂ ਵੀ ਜਿਵੇਂ ਬਾਹਰ ਦੀ ਖੜਗ ਨਾਲ ਯੋਧਾ ਬਾਹਰ ਦੇ ਦੁਸ਼ਮਣ ਮਾਰਦਾ ਹੈ, ਇਹ ਜਿਹੜੀਆਂ 22 ਵਾਰਾਂ ਨੇ ਇਹ ਤੇਰੇ ਅੰਦਰ ਜੂਝਣ ਦੇ ਲਈ ਤੈਨੂੰ ਤਿਆਰ ਕਰਨਗੀਆਂ ਵੀ ਅੰਦਰੋਂ ਵੈਰੀ ਕਿਵੇਂ ਮਾਰਨਾ, ਅੰਦਰੋਂ ਦੁਸ਼ਮਣ ਕਿਵੇਂ ਮਾਰਨਾ। ਸੋ ਇੱਕ ਵਾਰ ਦਾ ਅਰਥ ਹੋ ਗਿਆ ਜਿਹੜੀ ਯੋਧਿਆਂ ਦੀ ਵਾਰ ਗਾਈ ਜਾਂਦੇ। ਇੱਕ ਵਾਰ ਦਾ ਅਰਥ ਜਿਹੜੇ ਇੱਥੇ ਆ ਗਿਆ ਕਰਤ ਨਾ ਲੱਗੈ ਵਾਰ, ਇੱਥੇ ਵਾਰ ਦਾ ਅਰਥ ਹੈ ਦੇਰ ਨਹੀਂ ਲਾਉਂਦਾ, ਦੇਰੀ ਨਹੀਂ ਲਾਉਂਦਾ।
ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ, ਆਸਾ ਕੀ ਵਾਰ ਵਿੱਚੋਂ।

ਸਲੋਕ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦ ਵਾਰ। ਇਸ ਸਲੋਕ ਵਿੱਚ ਵੀ ਦੋ ਵਾਰੀ ਸ਼ਬਦ ਆਇਆ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦ ਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇਹਦੇ ਵਿੱਚ ਵੀ ਦੋ ਵਾਰੀ ਵਾਰ ਆਇਆ ਤੇ ਦੋਵੇਂ ਵਾਰੀ ਅੱਖਰੇ ਅਰਥ ਵੱਖਰੇ ਨੇ। ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦ ਵਾਰ, ਇੱਥੇ ਸਦ ਵਾਰ ਦਾ ਅਰਥ ਹੈ, ਇੱਥੇ ਵਾਰ ਦਾ ਅਰਥ ਹੈ ਵਾਰ ਨੇ ਜਲਾਣਾ, ਬਲਿਹਾਰ ਨੇ ਜਾਣਾ, ਲੱਖ ਵਾਰ ਲੱਖਾਂ ਵਾਰੀ ਬਲਿਹਾਰ ਨੇ ਜਾਣਾ। ਸਦ ਵਾਰ ਦਾ ਅਰਥ ਹੈ ਸੌ ਵਾਰੀ ਬਲਿਹਾਰ ਨੇ ਜਾਣਾ, ਵਾਰ ਵਾਰ ਹੋ ਵੰਝਾਂ ਮੈਂ ਕੁਰਬਾਨ ਜਾਵਾਂ, ਵਾਰੀ ਵੰਝਾਂ ਬਾਣੀ ਵਿੱਚ ਵੀ ਸ਼ਬਦ ਆਇਆ, ਇਹਦਾ ਅਰਥ ਹੈ ਮੈਂ ਵਾਰ ਵਾਰ ਕੁਰਬਾਨ ਜਾਵਾਂ, ਵਾਰ ਵਾਰ ਉਸ ਪਰਮਾਤਮਾ ਤੋਂ ਬਲਿਹਾਰੇ ਜਾਵਾਂ। ਤੇ ਕਰਤ ਨਾ ਲੱਗੇ ਵਾਰ ਦਾ ਅਰਥ ਹੈ ਫਿਰ ਇੱਥੇ ਆ ਅਰਥ ਵੀ ਦੇਰ ਨਹੀਂ ਲਾਂਦਾ, ਮਾਨਸ ਤੋਂ ਦੇਵਤੇ ਬਣਾਉਂਦੇ ਆ ਉਹ ਦੇਰ ਨਹੀਂ ਲਾਂਦਾ। ਵਾਰ ਦਾ ਅਰਥ ਯੁੱਧ ਵੀ ਹੋ ਗਿਆ, ਵਾਰ ਦਾ ਅਰਥ ਕੁਰਬਾਨ ਜਾਣਾ ਵੀ ਹੋ ਗਿਆ, ਵਾਰ ਦਾ ਅਰਥ ਦੇਰੀ ਵੀ ਹੋ ਗਿਆ। ਤੇ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਆਪਾਂ ਪੜ੍ਹਦੇ ਆ 15 ਥਿੱਤੀ ਤ੍ਰੈ ਸੱਤ ਵਾਰ, ਤੈ ਸੱਤ ਵਾਰ, ਇੱਥੇ ਵਾਰ ਦਾ ਅਰਥ ਹੋ ਗਿਆ ਜਿਹੜੇ ਸੱਤ ਵਾਰ ਨੇ, ਸੋਮਵਾਰ, ਮੰਗਲਵਾਰ, ਬੁੱਧਵਾਰ, ਉੱਥੇ ਵਾਰਾਂ ਦਾ ਅਰਥ ਹੈ ਵਾਰ, ਦਿਨਾਂ ਦੀ ਗਿਣਤੀ ਜਿਹੜੀ ਦਿਨਾਂ ਨੂੰ ਦੱਸਦਾ ਉਹ ਵੀ ਵਾਰ ਹੈ। ਲੇਖ ਹੈ ਕਤੇ ਨੇ ਛੁੱਟੀ ਹੈ ਖਿਨ ਖਿਨ ਭੁੱਲਣ ਹਾਰ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦਤਾਰ ਜੀ ਦੇ ਅੰਦਰ ਇੱਕ ਬਚਨ ਹੋਰ ਹੁੰਦਾ ਜਿਹਦੇ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਹਿੰਦੇ ਓੜਕ ਅੰਤੀ ਵਾਰ, ਓੜਕ ਦਾ ਅਰਥ ਅੰਤਵਾਰ, ਅਖੀਰਲਾ ਵੇੜਾ, ਉੱਥੇ ਵੀ ਵਾਰ ਸ਼ਬਦ ਵਰਤਿਆ ਗਿਆ ਵੀ ਇਹ ਤੇਰਾ ਅੰਤਲਾ ਸਮਾਂ ਹੈ, ਅਖੀਰਲਾ ਵਕਤ ਹੈ, ਉੱਥੇ ਵੀ ਵਾਰ ਸ਼ਬਦ ਦਾ ਅਰਥ ਅੰਤਲਾ ਸਮਾਂ ਹੈ। ਸੋ ਵਾਰ ਦੇ ਕਈ ਅਰਥ ਨੇ, ਪ੍ਰਕਰਨ ਦੇ ਅਨੁਸਾਰ ਸਾਨੂੰ ਵੇਖਣਾ ਪਏਗਾ। ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਸ਼ਬਦ ਲਿਆ ਕਰਤ ਨਾ ਲੱਗੇ ਵਾਰ, ਭਾਵ ਦੇਰ ਨਹੀਂ ਲਾਂਦਾ, ਪਰਮਾਤਮਾ ਨੇ ਜੋ ਕੁਝ ਕਰਨਾ ਹੈ ਨਾ ਉਹਦੇ ਕਰਨ ਵਿੱਚ ਦੇਰੀ ਨਹੀਂ, ਕਿਉਂਕਿ ਉਹ ਸਮੇਂ ਦਾ ਪਾਬੰਦ ਨਹੀਂ। ਸਾਨੂੰ ਜੋ ਕੁਝ ਵੀ ਅਸੀਂ ਕਰਨਾ, ਅਸੀਂ ਪਹਿਲਾਂ ਸਮਾਂ ਦੇਖਦੇ ਹਾਂ ਕਿ ਕਿੰਨੇ ਸਮੇਂ ਵਿੱਚ ਹੋਏਗਾ, ਕਿੰਨੇ ਸਮੇਂ ਵਿੱਚ ਬਣੇਗਾ। ਸਾਨੂੰ ਲੱਗਦਾ ਵੀ ਜੋ ਪਰਮਾਤਮਾ ਕੀਤਾ ਹੈ ਉਹਦੇ ਕੀਤੇ ਵਿੱਚ ਸਾਨੂੰ ਲੱਗ ਸਕਦਾ ਵੀ ਇੰਨੇ ਸਮੇਂ ਵਿੱਚ ਬਣਿਆ, ਇੰਨੇ ਸਮੇਂ ਵਿੱਚ ਹੋਇਆ, ਕਿਉਂਕਿ ਅਸੀਂ ਸਮੇਂ ਦੇ ਪਾਬੰਦ ਹਾਂ, ਸਮੇਂ ਦੇ ਵਿੱਚ ਬੱਝੇ ਹੋਏ ਹਾਂ। ਪਰ ਵਾਹਿਗੁਰੂ ਪਰਮਾਤਮਾ ਸਮੇਂ ਦਾ ਵੀ ਮਾਲਕ ਹੈ, ਕਾਲ ਦਾ ਵੀ ਉਹ ਕਾਲ ਹੈ, ਇਸ ਕਰਕੇ ਉਹਦੇ ਘਰ ਅੰਦਰ ਕੋਈ ਸਮਾਂ ਨਹੀਂ, ਕੋਈ ਦੇਰ ਨਹੀਂ। ਉਹ ਜੋ ਕੁਝ ਵੀ ਕਰਦਾ ਇੱਕ ਖਿਨ ਵਿੱਚ ਹੋ ਜਾਂਦਾ, ਇੱਕ ਪਲ ਵਿੱਚ ਕਰ ਸਕਦਾ, ਉਹ ਕਰਦਾ ਹੈ, ਉਹਨੂੰ ਜੋ ਕੁਝ ਬਣਾਉਂਦਾ ਹੈ। ਕਰਤ ਨਾ ਲੱਗੇ ਵਾਰ, ਕਰਤੇ ਨੂੰ ਦੇਰੀ ਨਹੀਂ ਲੱਗਦੀ, ਦੇਰੀ ਨਹੀਂ ਲੱਗਦੀ। ਰਾਜੇ ਤੋਂ ਰੰਕ ਕਰਨ ਲੱਗਿਆ ਤੇ ਰੰਕ ਤੋਂ ਰਾਜਾ ਕਰਨ ਲੱਗਿਆ, ਭਰਿਆਂ ਨੂੰ ਖਾਲੀ ਕਰਨ ਲੱਗਿਆ ਤੇ ਖਾਲੀ ਨੂੰ ਭਰਿਆ ਕਰਨ ਲੱਗਿਆ, ਰੱਬ ਨੂੰ ਦੇਰੀ ਨਹੀਂ ਲੱਗਦੀ। ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਰੀਤੇ ਭਰੇ ਭਰੇ ਸਖਨਾਵੇ, ਰੀਤੇ ਦਾ ਅਰਥ ਹੈ ਖਾਲੀ, ਖਾਲੀਆਂ ਨੂੰ ਇੱਕ ਮਿੰਟ ਵਿੱਚ ਭਰ ਦਿੰਦਾ ਹੈ। ਇਹ ਮਿੰਟ ਸ਼ਬਦ ਵੀ ਸਾਡੇ ਸਮੇਂ ਲਈ ਸਾਨੂੰ ਸਮਝਣ ਲਈ ਹੈ। ਭਰੇ ਸਖਨਾਵੇ, ਭਰਿਆਂ ਨੂੰ ਜਿਹੜਾ ਸਖਣੇ ਕਰ ਦਿੰਦਾ, ਇੱਕ ਖਿਣ ਵਿੱਚ, ਇੱਕ ਪਲ ਦੇ ਵਿੱਚ ਪਰਮੇਸ਼ਵਰ ਕੀ ਕਰ ਸਕਦਾ ਹੈ। ਖਿਨ ਮੈਂ ਰਾਓ ਰੰਕ ਕੋ ਕਰੀ, ਰਾਓ ਰੰਕ ਕਰ ਡਾਰੈ। ਖਿਨ ਮੈਂ ਰਾਓ, ਰਾਓ ਦਾ ਅਰਥ ਹੈ ਰਾਜਾ, ਰੰਕ ਦਾ ਅਰਥ ਹੈ ਗਰੀਬ, ਕੰਗਾਲ, ਕੰਗਾਲ ਕਰ ਦਿੰਦਾ ਇੱਕ ਖਿਣ ਵਿੱਚ, ਤੇ ਇੱਕ ਖਿਣ ਵਿੱਚ ਜਿਹੜਾ ਕੰਗਾਲ ਹੈ ਉਹਨੂੰ ਭਿਖਾਰੀ ਨੂੰ ਰਾਜਾ ਬਣਾ ਦਿੰਦਾ, ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਉਹਦੇ ਮੌਜ ਦਾ, ਉਹਦੀ ਕਰਤ ਦਾ, ਕਿਰਤ ਦਾ ਕਿਸੇ ਨੂੰ ਕੋਈ ਪਤਾ ਨਹੀਂ ਕਿ ਉਹ ਪਲ ਵਿੱਚ ਕਿਵੇਂ ਸਮੇਂ ਨੂੰ ਤਬਦੀਲ ਕਰ ਦਿੰਦਾ। ਇਸ ਕਰਕੇ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਉਹਨੂੰ ਸਿਮਰ, ਜਿਹੜੀ ਇੰਨੀ ਸਮਰੱਥਾ ਰੱਖਦਾ। ਅਸੀਂ ਉਸ ਬੰਦੇ ਦੇ ਨਾਲ ਹੀ ਸੰਬੰਧ ਬਣਾਉਣਾ ਲੋਚਦੇ ਹਾਂ ਜਿਹਦੇ ਕੋਲ ਤਾਕਤ ਹੈ, ਜਿਹਦੇ ਕੋਲ ਪਾਵਰ ਹੈ। ਅਸੀਂ ਸੋਚਦੇ ਹਾਂ ਵੀ ਤਾਕਤ ਵਾਲੇ ਬੰਦੇ ਨਾਲ ਹੱਥ ਮਿਲਾ ਲਾਂਗੇ, ਮਿੱਤਰਤਾ ਪਾ ਲਾਂਗੇ, ਕੋਈ ਰਿਸ਼ਤੇਦਾਰੀ ਬਣਾ ਲਾਂਗੇ, ਤੇ ਕੀ ਬਣੇਗਾ ਕਿ ਜੇ ਕਿਤੇ ਸਮਾਂ ਬਣੇਗਾ ਉਹ ਸਮੇਂ ਵਿੱਚ ਸਾਨੂੰ ਕੱਢਣ ਲੱਗਿਆ ਇੱਕ ਮਿੰਟ ਲਾਏਗਾ, ਔਖੇ ਵਕਤ ਸਾਨੂੰ ਦੇਰੀ ਨਹੀਂ ਲੱਗਣ ਦੇਗਾ, ਸਾਡਾ ਹੱਥ ਪਕੜ ਲਏਗਾ, ਸਾਡਾ ਹਾਲ ਪਕੜ ਜਾਣ ਲਏਗਾ। ਇਸ ਕਰਕੇ ਤਾਕਤ ਵਾਲੇ ਬੰਦੇ ਦੇ ਨਾਲ ਹਰ ਬੰਦਾ ਜੁੜਨਾ ਚਾਹੁੰਦਾ ਹੈ, ਕਿਸੇ ਵੀ ਰੂਪ ਵਿੱਚ ਜੁੜਨਾ, ਭਾਵੇਂ ਉਹਦਾ ਮਿੱਤਰ ਬਣ ਕੇ, ਭਾਵੇਂ ਉਹਦਾ ਨੌਕਰ ਬਣ ਕੇ, ਭਾਵੇਂ ਉਹਦਾ ਸੇਵਕ ਬਣ ਕੇ, ਭਾਵੇਂ ਉਹਦਾ ਸੰਬੰਧੀ ਬਣ ਕੇ, ਕਿਸੇ ਵੀ ਰਿਸ਼ਤੇ ਨਾਲ ਹਰ ਬੰਦਾ ਤਾਕਤ ਵਾਲੇ ਨਾਲ ਜੁੜਨਾ ਚਾਹੁੰਦਾ ਹੈ। ਤੇ ਜਿਹਦੇ ਕੋਲ ਤਾਕਤ ਨਹੀਂ, ਜਿਹਦੇ ਕੋਲ ਜ਼ੋਰ ਨਹੀਂ, ਉਹਦੇ ਨਾਲ ਭਾਵੇਂ ਨਾਤਾ ਹੋਵੇ ਵੀ ਖੂਨ ਦਾ, ਉਹਦੇ ਨਾਲ ਉਹ ਦੂਰੀ ਬਣਾ ਲੈਂਦਾ ਕਿ ਇਹਨੇ ਔਖੇ ਵੇਲੇ ਕੰਮ ਤਾਂ ਕੀ ਆਉਣਾ,
ਕਰਕੇ ਕਿਤੇ ਸਾਨੂੰ ਇਹਦੇ ਔਖੇ ਵੇਲੇ ਕੰਮ ਨਾ ਆਉਣਾ ਪਏ, ਇਸ ਕਰਕੇ ਉਹਦੇ ਤੋਂ ਨਾਤਾ ਟੁੱਟਦਾ ਰਹਿੰਦਾ ਹੈ, ਨਿਰਧਨ ਤੋਂ ਨਾਤਾ ਟੁੱਟਦਾ ਰਹਿੰਦਾ ਹੈ ਤੇ ਸਰਧਨ ਦੇ ਨਾਲ ਬੰਦਾ ਹਰ ਦੂਰੋਂ ਆ ਕੇ ਵੀ ਨਾਤਾ ਜੋੜ ਲੈਂਦਾ। ਪਰ ਗੁਰੂ ਸਾਹਿਬ ਕਹਿੰਦੇ ਜਿਹਦੇ ਨਾਲ ਨਾਤਾ ਬਣਾਉਣਾ ਉਹਦੇ ਨਾਲ ਬਣਾ, ਉਹ ਜਿਨ੍ਹਾਂ ਨੂੰ ਵੱਡੇ ਵੱਡੇ ਤਾਕਤਵਰ ਤੂੰ ਸਮਝਣਾ ਉਹ ਇੱਕ ਖਿਣ ਵਿੱਚ ਉਹਨਾਂ ਨੂੰ ਵੀ ਕੰਗਾਲ ਕਰ ਦਿੰਦਾ, ਤੇ ਜਿਨ੍ਹਾਂ ਨੂੰ ਤੂੰ ਕੰਗਾਲ ਸਮਝਣਾ ਇੱਕ ਖਿਣ ਵਿੱਚ ਉਹਨਾਂ ਨੂੰ ਵੱਡਿਆਂ ਕਰ ਦਿੰਦਾ। ਕਰਤ ਨਾ ਲੱਗੇ ਵਾਰ, ਉਹਨੂੰ ਦੇਰੀ ਨਹੀਂ ਲੱਗਦੀ ਕੁਝ ਵੀ ਕਰਨ ਲੱਗਿਆਂ, ਇੱਕ ਖਿਣ ਵਿੱਚ ਇੱਕ ਛਿਣ ਵਿੱਚ ਉਹ ਸਾਰਾ ਕੁਝ ਬਦਲ ਦਿੰਦਾ। ਜੋ ਕੁਝ ਉਹਨੇ ਬਣਾਇਆ ਹੈ ਇੱਕ ਖਿਣ ਵਿੱਚ ਹੀ ਬਣਿਆ, ਇੱਕ ਪਲ ਵਿੱਚ ਹੀ ਬਣਿਆ। ਆਡਾਣੇ ਆਕਾਸ਼ ਕਰ, ਹੁਣ ਕਿਰਤ ਕੀ ਉਹਦੀ ਕੀ ਕੁਝ ਇੱਕ ਬਿਨਾਂ ਦੇਰੀ ਤੋਂ ਬਣਾ ਦਿੰਦਾ। ਗੁਰੂ ਸਾਹਿਬ ਕਹਿੰਦੇ ਆਡਾਣੇ, ਆਡਾਣੇ ਦਾ ਅਰਥ ਹੈ ਪਸਰੇ ਹੋਏ, ਫੈਲੇ ਹੋਏ, ਅੱਡੇ ਹੋਏ, ਤਣੇ ਹੋਏ। ਆਕਾਸ਼ ਕਹਿੰਦੇ ਆਕਾਸ਼ ਨੂੰ ਵੇਖ, ਕਿਵੇਂ ਧਰਤੀ ਦੇ ਉੱਤੇ ਪ੍ਰਤੀਤ ਹੁੰਦਾ ਨਾ ਵੀ ਤਣਿਆ ਹੋਇਆ, ਜਿਵੇਂ ਚਾਦਰ ਪਸਾਰੀ ਹੁੰਦੀ ਹੈ। ਕਹਿੰਦੇ ਉਸ ਵਾਹਿਗੁਰੂ ਪਰਮਾਤਮਾ ਨੇ ਆਡਾਣੇ ਆਕਾਸ਼ ਕਰ, ਇਹ ਆਕਾਸ਼ ਬਣਾਇਆ, ਧਰਤੀ ਬਣਾਈ, ਬ੍ਰਹਿਮੰਡ ਬਣਾਏ, ਪਿੰਡ ਬਣਾਏ, ਖਿਨ ਮਹਿ ਢਾਹੇ ਢਾਹੇ ਉਸਾਰਨਹਾਰ। ਤੇ ਕਹਿੰਦੇ ਇਹਨਾਂ ਨੂੰ ਬਣਾਉਣ ਲੱਗਿਆਂ ਉਹ ਖਿਨ ਵਿੱਚ ਢਾਹ ਤੇ ਉਸਾਰ ਦਿੰਦਾ, ਉਹਨੂੰ ਰਤਾ ਮਾਤਰ ਵੀ ਪੀੜ ਨਹੀਂ ਹੁੰਦੇ। ਕਿਸੇ ਨੇ ਪੁੱਛਿਆ ਵੀ ਬੰਦਾ ਘਰ ਬਣਾਵੇ, ਆਪਣਾ ਮਕਾਨ ਬਣਾਵੇ ਨਾ, ਬਣਾਇਆ ਖੁਸ਼ੀ ਹੁੰਦੀ ਹੈ ਤੇ ਉਹਨੂੰ ਢਾਇਆ ਦੁੱਖ ਲੱਗਦਾ ਜੇ ਢੱਟ ਜਾਏ, ਉਹ ਦੁਖੀ ਹੁੰਦਾ ਵੀ ਇੰਨਾ ਸੋਹਣਾ ਬਣਾਇਆ ਮਕਾਨ। ਤੇ ਪਰਮਾਤਮਾ ਕਹਿੰਦੇ ਏਡਾ ਵੱਡਾ ਬ੍ਰਹਿਮੰਡ ਬਣਿਆ ਤੇ ਰੋਜ਼ ਬਣ ਰਿਹਾ, ਬ੍ਰਹਿਮੰਡ ਵਿੱਚ ਪਤਾ ਨਹੀਂ ਕੀ ਕੁਝ ਰੋਜ਼ ਬਣ ਰਿਹਾ ਤੇ ਰੋਜ਼ ਢੱਟ ਰਿਹਾ, ਟੁੱਟ ਰਿਹਾ, ਮਿਟ ਰਿਹਾ। ਇਹ ਉਹਦੀ ਕਿਰਤ ਜਿਹੜੀ ਹੈ ਨਿਰੰਤਰ ਹੈ। ਅਸੀਂ ਸ਼ਬਦ ਜਿਹੜਾ ਪੜ੍ਹਦੇ ਹਾਂ ਨਾ ਇੱਕ ਓਅੰਕਾਰ, ਕਾਰ ਦਾ ਅਰਥ ਜਿਹੜਾ ਹੈ ਨਾ ਕੰਟੀਨਿਊਟੀ ਹੈ, ਕਾਰ ਦਾ ਅਰਥ ਹੈ ਲਗਾਤਾਰ। ਕੀ ਹੋ ਰਿਹਾ ਲਗਾਤਾਰ? ਇਹ ਤਿੰਨੇ ਚੀਜ਼ਾਂ ਲਗਾਤਾਰ ਹੋ ਰਹੀਆਂ ਨੇ, ਜੰਮਣਾ, ਮਰਨਾ ਤੇ ਪਾਲਣਾ। ਇਹ ਪਰਮਾਤਮਾ ਤਿੰਨੇ ਸ਼ਕਤੀਆਂ ਇੱਕ ਰੂਪ ਵਿੱਚ ਹੀ ਚੱਲਦੀਆਂ ਨੇ। ਕਈ ਵਾਰੀ ਅਰਜ ਕੀਤਾ ਵੀ ਇਹ ਨਹੀਂ ਵੀ ਅੱਜ ਜਨਮ ਹੈ ਤੇ ਕਈ ਸਾਲ ਲਈ ਪਾਲਣਾ ਹੈ ਤੇ ਫਿਰ ਕਈ ਸਾਲਾਂ ਬਾਅਦ ਮੌਤ ਹੈ। ਨਹੀਂ, ਸਮੁੱਚੇ ਬ੍ਰਹਿਮੰਡ ਵਿੱਚ ਆਪਣੇ ਆਪ ਨੂੰ ਅਸੀਂ ਰੱਖ ਕੇ ਵੇਖਾਂਗੇ ਤੇ ਸਮੁੱਚਾ ਬ੍ਰਹਿਮੰਡ ਰੋਜ਼ ਨਵਾਂ ਬਣਦਾ, ਰੋਜ਼ ਮਿਟਦਾ ਹੈ, ਰੋਜ਼ ਵਿਕਸਿਤ ਹੁੰਦਾ ਹੈ। ਇਹ ਨਿਰੰਤਰ ਚੱਲ ਰਹੀ ਉਹਦੀ ਕਾਰ, ਇਹਦੇ ਵਿੱਚ ਇੱਕ ਖਿਣ ਦੀ ਵੀ ਢਿੱਲ ਨਹੀਂ, ਇੱਕ ਖਿਣ ਦੀ ਵੀ ਦੇਰੀ ਨਹੀਂ, ਇੱਕ ਖਿਣ ਦੀ ਵੀ ਕੋਈ ਵਾਹਿਗੁਰੂ ਪਰਮਾਤਮਾ ਦੇ ਹੁਕਮ ਵਿੱਚ ਕੋਈ ਹੁਕਮ ਅਦੂਲਗੀ ਨਹੀਂ ਕਰ ਸਕਦਾ। ਉਹ ਲਗਾਤਾਰ ਇਹ ਕਾਰ ਨੂੰ ਚਲਾ ਰਿਹਾ ਹੈ। ਆਡਾਣੇ ਆਕਾਸ਼ ਕਰ, ਖਿਨ ਮੈਂ ਢਾਹੇ ਉਸਾਰਨ ਹਾਰ। ਮੈਂ ਅਰਜ ਕਰਨ ਲੱਗਾ ਸਾਂ ਕਿ ਬੰਦਾ ਕਹਿੰਦਾ ਵੀ ਏਡਾ ਸੋਹਣਾ ਬਣਿਆ, ਬਣੇ ਦੀ ਤੇ ਖੁਸ਼ੀ ਹੈ, ਢਾਣ ਦੀ ਉਸਾਰਨ ਤੋਂ ਬਾਅਦ ਢਾਣ ਦਾ ਤੇ ਦੁੱਖ ਹੈ। ਪਰ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਇੱਕ ਬਹੁਤ ਸੋਹਣੀ ਉਦਾਹਰਣ ਦਿੱਤੀ ਹੈ, ਕਈ ਥਾਵਾਂ ਤੇ ਵੈਸੇ ਦਿੱਤੀ ਹੈ, ਕਿ ਕਹਿੰਦੇ ਵੇਖੋ ਜਿਵੇਂ ਬੱਚਾ ਨਾ, ਬੱਚੇ ਦਾ ਹੀ ਸੁਭਾਅ ਵਿੱਚ ਜਾਓ, ਕਹਿੰਦੇ ਬੱਚਾ ਜਿਹੜਾ ਹੈ ਨਾ ਕਿਤੇ ਉਹ ਖੇਡਦਾ ਹੈ ਨਾ ਰੇਤ ਵਿੱਚ, ਰੇਤ ਵਿੱਚ ਖੇਡਦਾ ਤੇ ਰੇਤ ਦੇ ਘਰ ਬਣਾਉਂਦਾ, ਬਾਲੂ ਦਾ ਘਰ ਬਣਾਉਂਦਾ, ਬਾਲੂ ਕਹਿੰਦੇ ਰੇਤ ਨੂੰ, ਪੈਰ ਰੱਖ ਕੇ ਉੱਤੇ ਘਰ ਬਣਾਉਂਦਾ ਹੈ ਤੇ ਫਿਰ ਪੈਰ ਕੱਢਦਾ, ਢੱਟ ਜਾਂਦਾ, ਬੜਾ ਹੱਸਦਾ, ਫਿਰ ਬਣਾਉਂਦਾ ਹੈ ਤੇ ਜਦੋਂ ਉਹਦੀ ਖੇਡ ਮਿਟਦੀ ਹੈ ਫਿਰ ਢਾਹ ਕੇ ਖੁਸ਼ੀ ਖੁਸ਼ੀ ਭੱਜ ਜਾਂਦਾ। ਉਹਨੂੰ ਆਪਣੇ ਬਣਾਏ ਵਿੱਚ ਤੇ ਢਾਏ ਵਿੱਚ ਆਨੰਦ ਹੀ ਆਨੰਦ ਹੈ, ਉਹਨੂੰ ਬਣਾਉਣ ਤੇ ਢਾਣ ਵਿੱਚ ਖੁਸ਼ੀ ਹੈ, ਕਿਉਂਕਿ ਉਹ ਕਰਤਾ ਹੈ, ਉਹ ਸਿਰਫ ਆਪਣੀ ਖੇਡ ਵਿੱਚ ਲੱਗਾ ਹੋਇਆ ਹੈ। ਉਹ ਇਹ ਨਹੀਂ ਵੇਖਦਾ ਵੀ ਹੁਣ ਬਣਿਆ ਤੇ ਖੁਸ਼ੀ ਹੁਣ ਢੱਟ ਜਾਏਗਾ, ਕਿਤੇ ਮੈਂ ਰੁਦਨ ਕਰਨਾ, ਦੁਬਾਰਾ ਨਹੀਂ ਬਣਨਾ। ਕਹਿੰਦੇ ਉਹ ਬਾਲਕ ਦੀ ਨਿਆਈ ਪਰਮਾਤਮਾ ਪਰਮੇਸ਼ਵਰ ਵਾਹਿਗੁਰੂ ਜਿਹੜਾ ਹੈ ਉਹ ਕਰਤਾ ਸਿਰਜਣਹਾਰ ਹੈ, ਉਹ ਢਾਹੇ ਤੇ ਉਸਾਰੇ ਵਿੱਚ ਸਦਾ ਸੱਚ ਦਾ ਆਨੰਦ ਰਹਿੰਦਾ ਹੈ। ਇਹ ਨਹੀਂ ਵੀ ਉਹਦੇ ਸੁਭਾਅ ਵਿੱਚ ਫਰਕ ਪੈਂਦਾ, ਸਾਡੇ ਸੁਭਾਅ ਵਿੱਚ ਫਰਕ ਪੈਂਦਾ, ਜੰਮਣ ਵੇਲੇ ਸੁਭਾਅ ਹੋ ਰਿਹਾ, ਮੌਤ ਵੇਲੇ ਸੁਭਾਅ ਹੋ ਰਿਹਾ, ਖੁਸ਼ੀ ਵੇਲੇ ਸੁਭਾਅ ਹੋ ਰਿਹਾ, ਗਮੀ ਵੇਲੇ ਸੁਭਾਅ ਹੋ ਰਿਹਾ, ਸਾਨੂੰ ਮਾਣ ਸਨਮਾਨ ਮਿਲੇ ਤੇ ਮਨ ਦਾ ਸੁਭਾਅ ਹੋ ਰਿਹਾ, ਅਪਮਾਨ ਮਿਲੇ ਤੇ ਮਨ ਦਾ ਸੁਭਾਅ ਹੋ ਰਿਹਾ। ਕਿਉਂ? ਕਿਉਂਕਿ ਅਸੀਂ ਖੰਡਿਤ ਹਾਂ, ਅਸੀਂ ਟੁੱਟੇ ਹੋਏ ਹਾਂ, ਅਸੀਂ ਧੁਰੇ ਤੋਂ ਟੁੱਟੇ ਹੋਏ ਹਾਂ। ਪਰ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਹੈ ਦਤਾਰ ਜੀ, ਕਹਿੰਦੇ ਉਹਦਾ ਸੁਭਾਅ ਜਿਹੜਾ ਹੈ ਇੱਕ ਖਿਣ ਵੀ ਐਸਾ ਖੰਡਿਤ ਨਹੀਂ ਹੁੰਦਾ ਵੀ ਉਹ, ਇਹ ਨਹੀਂ ਵੀ ਉਹਦਾ ਮਾਣ ਅਪਮਾਨ ਨਹੀਂ ਹੁੰਦਾ। ਅਕਾਲ ਪੁਰਖ ਵਾਹਿਗੁਰੂ ਦਾ ਮਾਣ ਕਰਨ ਵਾਲੇ ਵੀ ਬੜੇ ਨੇ ਤੇ ਜਿਹੜੇ ਉਹਦੀ ਹੋਂਦ ਨੂੰ ਨਹੀਂ ਮੰਨਦੇ, ਅਪਮਾਨ ਵੀ ਤਾਂ ਹੁੰਦਾ। ਪਰਮੇਸ਼ਵਰ ਨੂੰ ਵੀ ਬੁਰਾ ਕਹਿਣ ਵਾਲੇ ਲੋਕ ਬੜੇ ਨੇ, ਬਹੁਤ ਬੁਰਾ ਭਲਾ ਆਖਦੇ ਨੇ। ਪਰ ਦਤਾਰ ਜੀ ਕਹਿੰਦੇ ਉਹਦੇ ਉੱਤੇ, ਉਹਦੇ ਭਗਤਾਂ ਤੇ ਉਹਦੇ ਪਿਆਰਿਆਂ ਤੇ ਕੋਈ ਫਰਕ ਨਹੀਂ ਪੈਂਦਾ, ਤੇ ਉਹਦੇ ਉੱਤੇ ਕੀ ਪੈਣਾ। ਇਸ ਕਰਕੇ ਉਹ ਵਾਹਿਗੁਰੂ ਪਰਮਾਤਮਾ ਦੀ ਇਹ ਸ਼ਕਤੀ ਹੈ,
आड़ाने आकाश कर, वो आकाश बनांदा है। बाबा कबीर जी ने कहा ना, वो ये जो दिस है अंबर तारे किने चीते चीतन हारे, कहिंदे वाहिगुरु ने किड्डे सोहणियां तस्वीरां चित्र बनाए ने, दसो अंबर कास्यों लागा कि अंबर ते धरती, कोई चीज धरती दे पड़ा विच तुसी पलाड़ विच खला विच खलार के विखाओ खलो सकती है, धरती खिंच लेगी। असी कहने भी गुरुत्वाकर्षण है, जिहड़ी चीज इहदी ग्रैविटी तो उपर चली जाएगी, उस ग्रैविटी तो बाहर जिहड़ी चली जाएगी वो पलाड़ दे विच ही रहिंदी, उस स्पेस दे विच ही रहिंदी है। पर परमात्मा परमेश्वर ने एक साडी धरती नहीं स्पेस विच रखी, पता नहीं किन्नियां कु ने गिनती मुक जांदी है, कोई किसे नाल टकरा नहीं, कोई किसे नाल किसे तरह दा नियम विच किसे तरह दा परमात्मा दी विरुद्धता नहीं। उस अकाल पुरख वाहिगुरु ने सारी खेड बनाई, आड़ आने आकाश कर पसार कीता होया सारे आकाश दा, खिन मह ढाहे उसारन हार, एक खिन विच इनू ढाण दी समर्था रखदा, एक खिन विच बनाण दी समर्था रखदा, ते कई वरी ढाया ते कई वरी उसारिया गया। असी कई वरी टठे हां ते कई वरी बने हां, वो परमात्मा दी असी किरता, जिवें मिट्टी किरत है ना कुम्हार दी, उन्हूं जदों मर्जी उन्हूं चक ते पा के वखरा रूप दे दे, मिट्टी ते उही रहिंदी है ना, उन्हूं कोई रूप दे दे, बस साडे अंदर भी वाहिगुरु परमात्मा ने पंज तत् ने, इन्हां तत्तां नूं कोई भी रूप दे के विच प्राण फूक दिंदा ते बंदा गुमान करदा, घड़ा मिट्टी दा इह गुमान करे जदों पक जाए भी मेरी अपनी होंद है, भुल जाए कि मेरा करता कौन है, कि उन्हें मैनू किन्नी वारी चक ते घुमाया, किन्नी वारी मेरा रूप बदलिया, ते पता नहीं किन्नी वारी टुट के ओही मिट्टी बन के मैं दोबारा फिर आया, सानू नहीं पता। पर गुमान करदा बंदा, हंकार करदा बंदा कि मेरी होंद मेरा वजूद वखरा है, पर जे किते करते दे सिमरन नाल जुड़िया होवे नू पता हो जाए कि मेरे वर्गे निक्के निक्के कण, मेरे वर्गे निक्के निक्के अंश जीव, पता नहीं किन्ने कु परमात्मा एक पल विच ढा ते उसार दिंदा है। आपे जगत उपाय कै कुदरत करे विचार, उह परमात्मा आप जगत नू पैदा कीता, उन्हें बनाया है। आपे जगत उपाय कै, उपाय दा अर्थ है पैदा करना, बनाउना, कुदरत करे विचार ते अपनी कुदरत विच रख के, कुदरत दा अर्थ है शक्ति, अपनी कला विच रख के, कला तो बिना नहीं चलदा संसार, उदी कला विच है, उदी कला दी विचार चलदी है, सारी शक्ति दा ही जो वर्तारा, जिन्हों असी माया कह दिए, जिन्हों असी शक्ति कह दिने, गुरु साहब ने दो शब्द वरते, शिव शक्ति, शिव दा अर्थ है कल्याण, वाहिगुरु परमात्मा, जो तो शिव शब्द आ जाता है ये देवते नाल भी जोड़ लिया जाता है शिव शिवजी नाल, पर शिव दा अर्थ है कल्याणकारी अकाल पुरख वाहिगुरु, जिन्हों गुरु गोबिंद सिंह महाराज ने महाकाल आख्या है। यह शिव अकाल पुरख वाहिगुरु की होंद का प्रतीक है, ते शक्ति उदी माया दी, उदी उस ताकत की प्रतीक है जिदे राही ये सारा कुछ होंद विच आया है। कुदरत जिन्हों कह दिता, शक्ति जिन्हों कह दिता, माया जिन्हों कह दिता, तीन गुण जिदे बना दिते अकाल पुरख वाहिगुरु ने, माया नू तीन रूपां विच विच वंड दिता भी इस तरह तू ये सारा संसार बनाना है। कुदरत करे विचार, उदी शक्ति दी फिर सारे पासे विचार हुंदी है कि तमो गुणी बिरती वाले, सतो गुणी बिरती वाले, रजो गुणी बिरती वाला है संसार, उस परमात्मा ने उसार दिता। मनमुख अग्गे लेखा मंगी है, बहुती होवे मार। पर गुरु साहब सच्चे पातशाह जी कहिंदे इस संसार विच दो तरह के लोग उस अकाल पुरख वाहिगुरु की होंद ही हैं, उन्हां दी खेड़ है, उदी उपज है, एक है मनमुख ते एक है गुरमुख। मनमुख कौन बन गया, जिन्हें उस वाहिगुरु के वर्तारे नूं ते वेख्या पर मनन तो इनकार कर दिता भी इहदा बनाउण वाला करता अकाल पुरख वाहिगुरु परमेश्वर है। उन्हें अपनी हंगता विच इस गल तो अपने आप नूं मनफी कर लिया कि मैं उहदी होंद नूं नहीं मनदा, अपनी मर्जी मुताबक चलदा है। फिर गुरु साहिब कहिंदे अग्गे लेखा मंगी है, उहदे कोलों फिर अग्गे लेखा मंगिया जांदा है। उस वाहिगुरु परमात्मा की दरगाह विच जदों उहदे पासों लेखा मंगिया, बहुती होवै मार, उन्हूं मार पैंदी है। ये अग्गे दा भी बड़ा वड्डा प्रावधान है कि केड़ा अग्गा किन्ने देखिया है, किन्नू मार पैंदी है। शरीर तां इत्थे सड़ जांदा है, मिट जांदा है, मनुख दा एक शरीर नहीं, मनुख त्रै शरीरां दा बणिया है,
ਤੇ ਜਿਹੜੇ ਸਰੀਰ ਨੂੰ ਮਾਰ ਪੈਂਦੀ ਹੈ ਨਾ, ਜਿਹੜੇ ਸਰੀਰਾਂ ਨੂੰ ਪੀੜਾਂ ਲੱਗਦੀਆਂ ਹੈ, ਜਿਹੜੇ ਸਰੀਰ ਬਾਰੇ ਗੁਰੂ ਸਾਹਿਬ ਜੀ ਕਹਿੰਦੇ ਨੇ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉ ਮੱਥਨ ਮਾਧਾਨੀਆਂ ਤਿਉ ਮੱਥੇ ਧਰਮ ਰਾਏ, ਧਰਮ ਰਾਏ ਸਾਡੇ ਸਰੀਰ ਨੂੰ ਮੱਥਦਾ। ਉਹਦਾ ਮਤਲਬ ਇਹ ਉਦੋਂ ਸ਼ੰਕਾ ਨਾ ਕਰੀ ਵੀ ਕਿਹੜੇ ਸਰੀਰ ਨੂੰ ਮੱਥਦਾ, ਕਿਹਨੂੰ ਚੋਟਾਂ ਪੈਂਦੀਆਂ, ਸਰੀਰ ਤੇ ਸੜ ਜਾਂਦਾ ਜਿਹੜਾ ਸਾਡਾ ਸਰੀਰ ਸੜਦਾ, ਹੱਡ ਮਾਸ ਦਾ ਸੜਦਾ, ਸਥੂਲ ਸੜਦਾ। ਇਹਤੋਂ ਬਾਅਦ ਦੋ ਸਰੀਰ ਹੋਰ ਹੁੰਦੇ ਨੇ ਜਿਹੜੇ ਸਾਡਾ ਖਹਿੜਾ ਬਹੁਤ ਲੰਮੇ ਸਮੇਂ ਤੱਕ, ਕਈ ਯੁੱਗਾਂ ਦੀ ਚੌਂਕੜੀ ਤੱਕ ਸਾਡਾ ਖਹਿੜਾ ਨਹੀਂ ਛੱਡਦੇ, ਉਹ ਸਾਡੇ ਨਾਲ ਲੱਗੇ ਹੁੰਦੇ ਨੇ, ਜਿਹਨੂੰ ਸੂਕਸ਼ਮ ਸਰੀਰ ਤੇ ਕਾਰਨ ਸਰੀਰ ਕਿਹਾ ਜਾਂਦਾ। ਉਹਨਾਂ ਨੂੰ ਮਾਰ ਪੈਂਦੀ, ਉਹਦੀ ਪੀੜਾ ਹੀ ਮਨੁੱਖ ਨੂੰ ਸਦਾ ਯਾਦ ਰਹਿੰਦੀ, ਉਹਨੂੰ ਹੀ ਦਰਦ ਹੁੰਦਾ, ਆਤਮਾ ਨੂੰ ਨਹੀਂ। ਆਤਮਾ ਤੇ ਪਰਮਾਤਮਾ ਦਾ ਅੰਸ਼ ਹੈ, ਆਤਮਾ ਨਾ ਜੰਮਣ ਤੇ ਮਰਨ ਵਿੱਚ ਹੈ ਨਾ ਪੀੜਾ ਹਟਾਉਂਦੀ ਹੈ। ਜਦੋਂ ਜੀਵ ਦੀ ਗੱਲ ਆਏਗੀ, ਜੀਵ ਰੂਪ ਆਤਮਾ ਦੇ ਅਰਥਾਂ ਵਿੱਚ ਵੀ ਹੈ, ਜੀਵ ਸਰੀਰ ਦੇ ਅਰਥਾਂ ਵਿੱਚ ਵੀ ਹੈ ਕਿ ਇਹਦੇ ਕਿਹੜੇ ਸਰੀਰ ਨੂੰ ਵਾਹਿਗੁਰੂ ਦੇ ਘਰ ਅੰਦਰ ਚੋਟਾਂ ਪੈਂਦੀਆਂ ਨੇ, ਉਹ ਸੂਕਸ਼ਮ ਹੈ, ਉਹ ਕਾਰਨ ਹੈ ਜਿਹੜਾ ਪੰਜਾਂ ਤੱਤਾਂ ਦਾ ਬਣਦਾ ਹੈ, ਜਿਹੜਾ 25 ਪ੍ਰਕਿਰਤੀਆਂ ਦਾ ਬਣਦਾ ਹੈ, ਉਹਦੀ ਗੱਲ ਕਰਦੇ ਨੇ। ਉਹ ਸਰੀਰ ਜਦੋਂ ਲੇਖਾ ਮੰਗਿਆ ਜਾਂਦਾ ਅੱਗੇ ਜਾਂਦਾ, ਅੱਗੇ ਜਾਣਾ, ਭਾਵੇਂ ਅਸੀਂ ਇਸ ਗੱਲ ਤੇ ਕਿੰਤੂ ਕਰਦੇ ਹੋਈਏ ਜਾਂ ਨਾਮ ਜਿਸ ਥਾਂ ਤੱਕ ਮਨੁੱਖ ਨਾ ਪਹੁੰਚਦਾ ਹੋਵੇ, ਪਰ ਹਕੀਕਤ ਇਹ ਹੈ ਕਿ ਜੇ ਤੁਸੀਂ ਉਹਨਾਂ ਵਿਦਵਾਨਾਂ ਨੂੰ ਪੜ੍ਹੋ ਜਾਂ ਸਮਝੋ, ਜੇ ਗੁਰੂ ਦੀ ਬਾਣੀ ਤੇ ਭਰੋਸਾ ਨਹੀਂ, ਤੇ ਬਹੁਤ ਐਸੇ ਅਜੋਕੇ ਸਮੇਂ ਦੇ ਵੀ ਲੋਕ ਨੇ ਜਿਨ੍ਹਾਂ ਨੇ ਇਹਨਾਂ ਤੇ ਰਿਸਰਚਾਂ ਕੀਤੀਆਂ ਨੇ ਕਿ ਮੌਤ ਤੋਂ ਬਾਅਦ ਵੀ ਕੀ ਹੁੰਦਾ ਹੈ, ਹਜ਼ਾਰਾਂ ਲੋਕਾਂ ਤੇ ਸਰਚਾਂ ਕੀਤੀਆਂ ਨੇ, ਉਹਨਾਂ ਨੇ ਸਾਰੇ ਉਹਨਾਂ ਲੋਕਾਂ ਦੇ ਜੋ ਗੁਰੂ ਸਾਹਿਬ ਜੀ ਬਾਣੀ ਵਿੱਚ ਦੱਸਦੇ ਨੇ, ਜਿਹੜਾ ਅਸੀਂ ਸ਼ਬਦ ਪੜ੍ਹਦੇ ਹਾਂ। ਮੈਂ ਇੱਕ ਲੇਖਕ ਦੀ ਕਿਤਾਬ ਪੜ੍ਹ ਰਿਹਾ ਸਾਂ, ਆਫਟਰ ਡੈਥ, ਕਿ ਮੌਤ ਤੋਂ ਬਾਅਦ ਦੀ ਲਾਈਫ, ਲਾਈਫ ਆਫਟਰ ਡੈਥ, ਕਿ ਲਾਈਫ ਜਿਹੜੀ ਹੈ ਮੌਤ ਤੋਂ ਬਾਅਦ ਕਿਵੇਂ ਦੀ ਹੁੰਦੀ ਹੈ। ਉਹਦੇ ਚ ਉਹਨਾਂ ਅਨੇਕਾਂ ਐਸੇ ਲੋਕਾਂ ਦਾ ਉਦਾਹਰਣਾਂ ਲਈਆਂ, ਲੋਕਾਂ ਦੇ ਇੰਟਰਵਿਊ ਕੀਤੇ ਜਿਹੜੇ ਮੌਤ ਦੇ ਮੂੰਹ ਚੋਂ ਬਚ ਕੇ ਆਏ। ਜਿਵੇਂ ਇੱਕ ਵਾਰੀ ਮਨੁੱਖ ਨੂੰ ਜਵਾਬ ਮਿਲ ਜਾਂਦਾ, ਕੁਝ ਸਮੇਂ ਬਾਅਦ ਉਹ ਵਾਪਸ ਪਰਤਦਾ, ਉਹਨਾਂ ਸਾਰਿਆਂ ਨੂੰ ਪੁੱਛਿਆ ਗਿਆ ਤੇ ਉਹਨਾਂ ਤਕਰੀਬਨ ਸਾਰਿਆਂ ਦਾ ਇੱਕੋ ਹੀ ਬਿਆਨ ਸੀ ਵੀ ਇਹੋ ਜਿਹੀ ਯਾਤਰਾ ਤੇ ਨਿਕਲੇ ਜਿੱਥੇ ਹਨੇਰਾ ਹੀ ਹਨੇਰਾ, ਕੁਝ ਦਿਸਦਾ ਹੀ ਨਹੀਂ, ਪਤਾ ਹੀ ਨਹੀਂ ਲੱਗਦਾ, ਕੁੱਪ ਹਨੇਰਾ ਹੈ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਵੀ ਜਦੋਂ ਜੀਵ ਦੀ ਯਾਤਰਾ ਦੀ ਗੱਲ ਕੀਤੀ ਹੈ, ਰਵ ਸੱਸ ਤਹਿ ਨਾ ਪ੍ਰਵੇਸ਼ੰ, ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉੱਥੇ ਨਾ ਸੂਰਜ ਦਾ ਪ੍ਰਕਾਸ਼ ਹੈ ਨਾ ਚੰਦਰਮਾ ਦੀ ਰੋਸ਼ਨੀ ਹੈ, ਉੱਥੇ ਕੁੱਪ ਹਨੇਰਾ ਹੈ, ਜਿੱਥੇ ਮਾਇਆ ਮੋਹ ਮਨ ਆਗ ਲੜਾ ਪ੍ਰਾਣੀ, ਜਰਾ ਮਰਨ ਭਉ ਵਿਸਰ ਗਿਆ, ਕੁਟੰਬ ਦੇਖ ਵਿਕਸੈ ਕਮਲਾ ਚੋਂ, ਪਰ ਘਰ ਜੋ ਹੈ ਕਪਟ ਨਰਾ, ਦੂੜਾ ਆਇਓ ਹੈ ਜੰਮੈ ਤਨਾ, ਤਿੰਨ ਆਗ ਲੜੈ ਮੈਂ ਰਹਿਣ ਨਾ ਜਾਈ। ਭਗਤ ਜੀ ਦਾ ਪਾਵਨ ਸ਼ਬਦ ਹੈ, ਇਹਦੇ ਵਿੱਚ ਸਾਰੀ ਅੱਗੇ ਦੀ ਯਾਤਰਾ ਦੀ ਗੁਰੂ ਸਾਹਿਬ ਜੀ ਨੇ ਵਰਣਨ ਕੀਤਾ ਭਗਤ ਜੀ ਨੇ। ਸੋ ਉਹੀ ਬਚਨ ਗੁਰੂ ਸਾਹਿਬ ਕਹਿੰਦੇ ਬਹੁਤੀ ਹੋਵੇ ਮਾਰ, ਉੱਥੇ ਮਾਰ ਪੈਂਦੀ ਹੈ ਸਾਨੂੰ, ਸਾਡੇ ਆਤਮਾ ਨੂੰ, ਸਾਡੇ ਸਰੀਰ ਨੂੰ, ਸੂਕਸ਼ਮ ਨੂੰ। ਗੁਰਮੁਖ ਪਤਸਿਓ ਲੇਖਾ ਨਿਬੜੈ, ਬਖਸੇ ਸਿਫਤ ਭੰਡਾਰ। ਪਰ ਜਿਹੜਾ ਗੁਰਮੁਖ ਹੈ, ਗੁਰਮੁਖ ਦਾ ਅਰਥ ਹੈ ਜਿਹਨੇ ਵਾਹਿਗੁਰੂ ਦੀ ਹੋਂਦ ਨੂੰ ਮੰਨ ਕੇ ਸਿਮਰ ਲਿਆ। ਉਹਨੇ ਕਿਹਾ ਕਰਤਾ ਤੂੰ ਹੀ ਹੈ, ਕਾਦਰ ਤੂੰ ਹੀ ਹੈ, ਕਰੀਮ ਤੂੰ ਹੀ ਹੈ, ਰਹੀਮ ਤੂੰ ਹੀ ਹੈ। ਕਹਿੰਦੇ ਜਿਹੜਾ ਮੰਨ ਗਿਆ, ਸਵੀਕਾਰ ਕਰ ਗਿਆ। ਵੇਖੋ ਬਹਿਸ ਕਿਹਦੇ ਨਾਲ ਹੁੰਦੀ ਜਿਹੜਾ ਨਹੀਂ ਮੰਨਦਾ। ਕਹਿੰਦੇ ਮਨਮੁਖ ਦੇ ਨਾਲ ਝਗੜਾ ਹੁੰਦਾ ਹੈ, ਲੁੱਝਦਾ ਹੈ ਉਹ, ਪਰ ਗੁਰਮੁਖ ਕੌਣ ਹੈ? ਕਹਿੰਦੇ ਜਿਹੜਾ ਕਹਿੰਦਾ ਵੀ ਮੇਰਾ ਲੇਖਾ ਨਿਬੇੜ, ਜਿਵੇਂ ਤੂੰ ਆਖਦਾ ਹੈ ਮੈਂ ਤੇਰੇ ਨਾਲ ਰਾਜੀ ਹਾਂ। ਫਿਰ ਗੁਰੂ ਸਾਹਿਬ ਕਹਿੰਦੇ ਗੁਰਮੁਖ ਪਤਸਿਓ ਲੇਖਾ ਨਿਬੜੈ, ਨਿਬੜੈ ਦਾ ਅਰਥ ਹੈ ਮੁੱਕ ਗਿਆ, ਸਮਾਪਤ ਹੋ ਗਿਆ। ਗੁਰਮੁਖ ਦਾ ਲੇਖਾ ਜੋਖਾ ਵਾਹਿਗੁਰੂ ਬੜੀ ਇੱਜ਼ਤ ਨਾਲ, ਬਾ ਇੱਜ਼ਤ ਬਰੀ ਕਰਦਾ ਉਹਨੂੰ, ਤੇ ਸਿਫਤੀ ਭੰਡਾਰ ਬਖਸ਼ੇ, ਸਿਫਤ ਭੰਡਾਰ ਉਹਨੂੰ ਆਪਣੀ ਸਿਫਤੀ ਦਾ ਹੋਰ ਖਜ਼ਾਨਾ ਦੇ ਦਿੰਦਾ ਵੀ ਹੋਰ ਸਿਫਤ ਕਰ। ਨਿੰਦਿਆ ਕਰਨ ਵਾਲੇ ਨੂੰ ਹੋਰ ਨਿੰਦਿਆ ਵਾਲੇ ਪਾਸੇ ਲੱਗ ਜਾਂਦਾ, ਤੇ ਸਿਫਤ ਕਰਨ ਵਾਲੇ ਨੂੰ ਹੋਰ ਸਿਫਤੀ ਬਖਸ਼ ਦਿੰਦਾ। ਉੱਥੇ ਹੱਥ ਨਾ ਅੱਪੜੈ, ਕੂਕ ਨਾ ਸੁਣੀਐ ਪੁਕਾਰ, ਜਿੱਥੇ ਲੇਖਾ ਮੰਗਿਆ ਜਾਂਦਾ ਉੱਥੇ ਕਿਸੇ ਦਾ ਹੱਥ ਨਹੀਂ ਅੱਪੜਦਾ। ਕੋਈ ਥਾਂ ਅਸੀਂ ਕਹਿੰਦੇ ਹਾਂ ਨਾ ਵੀ ਤੇਰਾ ਕਿੱਥੋਂ ਤੱਕ ਹੱਥ ਪੈਂਦਾ, ਮੈਂ ਤੈਨੂੰ ਬਚਾ ਲਾਂਗਾ, ਮੇਰਾ ਸਰਕਾਰ ਤੱਕ ਹੱਥ ਪੈਂਦਾ, ਤਾਕਤਾਂ ਤੱਕ ਹੱਥ ਪੈਂਦਾ, ਪਰ ਗੁਰੂ ਸਾਹਿਬ ਕਹਿੰਦੇ ਉੱਥੇ ਹੱਥ ਨਾ ਅੱਪੜੈ, ਉੱਥੇ ਕਿਸੇ ਦਾ ਹੱਥ ਨਹੀਂ ਅੱਪੜਦਾ। ਜਿੱਥੇ ਵਾਹਿਗੁਰੂ ਜੀਵ ਪਾਸੋਂ ਲੇਖਾ ਮੰਗਦਾ ਹੈ, ਉੱਥੇ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ, ਉੱਥੇ ਨਾਮ ਹੀ ਉੱਪੜਦਾ ਹੈ, ਪਹੁੰਚ ਕਰਦਾ, ਗਮਤਾ ਕਰਦਾ, ਕੋਈ ਪੁਕਾਰ ਨਹੀਂ ਸੁਣਦਾ। ਉੱਥੇ ਸਤਿਗੁਰ ਬੇਲੀ ਹੋਵੇ, ਉੱਥੇ ਇੱਕੋ ਬੇਲੀ ਕੰਮ ਆਉਂਦਾ, ਮਿੱਤਰ ਕੰਮ ਆਉਂਦਾ। ਕੱਢ ਲਏ ਅੰਤੀ ਵਾਰ, ਜਿਹੜਾ ਅਖੀਰਲੇ ਵਾਰੀ
ਔਖੇ ਸਮੇਂ ਅਵਸਰ ਪੈ ਜਾਏ ਜਦੋਂ ਸਾਨੂੰ ਉੱਥੋਂ ਕੱਢ ਲੈਂਦਾ ਜਮਾਂ ਦੀ ਮਾਰ ਤੋਂ, ਵਿਕਾਰਾਂ ਦੀ ਮਾਰ ਤੋਂ, ਦੁੱਖਾਂ ਦੀ ਮਾਰ ਤੋਂ। ਇਹਨਾਂ ਜਨਤਾ ਨੂੰ ਹੋਰ ਸੇਵਾ ਨਹੀਂ ਸਤਿਗੁਰ ਸਿਰ ਕਰਤਾਰ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਇਹ ਜੀਵ ਸਮਝ ਲੈਣ, ਇਹ ਜਨਤ ਸਮਝ ਲੈਣ, ਇਹਨਾਂ ਨੂੰ ਕੋਈ ਹੋਰ ਸੇਵਾ ਕਰਨ ਦੀ ਲੋੜ ਨਹੀਂ, ਕੋਈ ਹੋਰ ਦੇਵੀ ਦੇਵਤਾ ਪੂਜਣ ਦੀ ਲੋੜ ਨਹੀਂ, ਕੋਈ ਸ਼ਕਤੀ ਨੂੰ ਪੂਜਣ ਦੀ ਲੋੜ ਨਹੀਂ, ਇਹਨਾਂ ਜਨਤਾ ਨੂੰ ਹੋਰ ਸੇਵਾ ਨਹੀਂ, ਕਿਸੇ ਸੇਵਾ ਦੀ ਲੋੜ ਨਹੀਂ, ਇੱਕੋ ਦੀ ਸੇਵਾ ਕਰਨੀ ਹੈ। ਸਤਿਗੁਰ ਸਿਰ ਕਰਤਾਰ, ਜਿਹੜਾ ਕਰਤਾਰ ਦਾ ਰੂਪ ਹੈ, ਜਿਹੜਾ ਕਰਤਾ ਪੁਰਖ ਦਾ ਸਰੂਪ ਹੈ, ਜਿਹੜਾ ਅਕਾਲ ਪੁਰਖ ਦਾ ਸਰਗੁਣ ਸਰੂਪ ਹੈ, ਅਕਾਲ ਪੁਰਖ ਵਾਹਿਗੁਰੂ ਦਾ ਸਰਗੁਣ ਰੂਪ, ਜਿਹੜਾ ਵਾਹਿਗੁਰੂ ਦਾ ਗੁਰੂ ਰੂਪ ਹੈ ਨਾ, ਉਸ ਗੁਰੂ ਦੀ ਸੇਵਾ ਵਿੱਚ ਜੇ ਕੋਈ ਲੱਗ ਜਾਏ, ਗੁਰੂ ਦੀ ਸੇਵਾ ਸਾਰੇ ਦੇਵੀ ਦੇਵਤਿਆਂ ਦੀ ਸੇਵਾ ਤੋਂ ਉੱਤਮ ਸੇਵਾ ਹੈ, ਸਾਰੀਆਂ ਸ਼ਕਤੀਆਂ ਤੋਂ ਉੱਤਮ ਸ਼ਕਤੀ ਗੁਰੂ ਦੀ ਸੇਵਾ ਹੈ। ਤਾਂ ਹੀ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਸਨ ਕਿ ਉਸ ਅਕਾਲ ਪੁਰਖ ਸਰੂਪ ਸਤਿਗੁਰ ਦੀ ਸੇਵਾ ਦੇ ਤੁੱਲ, ਉਹਦੀ ਕਿਰਪਾ ਦੇ ਤੁੱਲ ਕੋਈ ਹੋਰ ਦੇਵੀ ਦੇਵਤਾ ਦੀ ਕਿਰਪਾ ਸੇਵਾ ਨਹੀਂ ਪੁੱਜ ਸਕਦੀ, ਕਿਉਂਕਿ ਕਰਤਾਰ ਦਾ ਰੂਪ ਹੈ, ਪਰਮੇਸ਼ਵਰ ਦਾ ਰੂਪ ਹੈ। ਬਾਕੀ ਪਰਮੇਸ਼ਵਰ ਦੀ ਕੋਈ ਇੱਕ ਕਲਾ ਲੈ ਕਰਕੇ ਆਪਣੇ ਆਪ ਦੀ ਮਾਨਤਾ ਸੰਸਾਰ ਵਿੱਚ ਕਰਵਾ ਲੈਂਦਾ, ਪਰ ਗੁਰੂ ਸਰਬ ਕਲਾ ਸੰਪੰਨ ਅਕਾਲ ਪੁਰਖ ਦਾ ਸਰਗੁਣ ਰੂਪ ਹੈ। ਜਿਸ ਨੇ ਉਹਦੀ ਸੇਵਾ ਵਿੱਚ ਆਪਣੇ ਆਪ ਨੂੰ ਲਾ ਲਿਆ, ਉਹਨੂੰ ਕਿਸੇ ਹੋਰ ਦੀ ਸੇਵਾ, ਕਿਸੇ ਹੋਰ ਦੀ ਕਾਣ ਦੀ ਲੋੜ ਨਹੀਂ ਪੈਂਦੀ। ਗੁਰੂ ਕਿਰਪਾ ਕਰੇ ਸਾਨੂੰ, ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਤਿੰਨਾਂ ਦੇ ਜਥੇ ਪਾਸੋਂ ਸਰਵਣ ਕਰੀਏ ਜੀ। ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਦਾਸ ਸਦਾ ਕੁਰਬਾਨੀ। ਬੁਰਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੇ ਧਿਆਏ ਫਰੰਗਤ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਜਿੱਥੇ ਸਭ ਜੁਗ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਦਿਆਵੇ ਤਾਏ ਸਭ ਥਾਈ ਹੋਏ ਸਾ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਾ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੋਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਅੱਠੀਆਂ ਜਪੀਆਂ ਤੱਪੀਆਂ ਜਨਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਈ ਦੇਗ ਕੇਂਦਰਿਤ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੂੰ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਰ ਸਵਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਕੋ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਤ ਹਰਿ ਸ਼ਰਿਆਜ ਦੇਖ ਤੇ ਫਤਿਹ ਬਿਰਤ ਕੇ ਪਾਏ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਆਕਾਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਨ ਮਾਣਿਓ ਕੇ ਮਾਨ ਨਿਤਾਣਿਓ ਕੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਦੇ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ। ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀ ਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਤਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਹੋਠ ਪਟਾਵਾਂ ਤਰ ਪ੍ਰਵਾਨ ਕਰਨੀਆਂ ਸਭਨਾਂ ਨੇ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੈ ਸੰਗਤਾਂ ਦੂਰ ਦੁਰਾਡੇ ਮਿੱਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਦੇ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦੀ ਦਰ ਘਰ ਦੇ ਸੇਵ ਭਾਈ ਪ੍ਰੀਤ ਸਿੰਘ ਗਰੇਵਾਲ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $1,000 ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਰੜਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਹੀ ਅਕਾਲ ਕੀ ਤਵੀ ਚਲਾਇਓ ਸਭ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੋਡੇ ਮਹੱਲਾ ਪੰਜਵਾਂ। ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੋਗੈ ਹਰ ਚਿਮਰਤ ਬਿਨਸੈ ਸਭ ਦੁਖ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੋੜੀ ਦੀ ਕੀ ਮਹਲਾ ਪਹਿਲਾ ਕੋ ਅੰਕਾਰ ਸਤਿਗੁਰ ਪ੍ਰਸਾਦ ਜੇ ਘਰ ਕਿਰਤਾ ਕੀਏ ਕਿਰਤੀ ਕਾ ਹੋਈ ਵਿਚਾਰੋ ਤਿਤ ਗਿਰਕਾਓ ਸੋਹਿਲਾ ਸੁਰੋ ਸਜਨ ਹਾਰੋ ਤੁਮ ਗਾਵੋ ਮੇਰੇ ਨਿਰਭੋ ਕਾ ਸੋਹਿਲਾ ਹੁਮਾਰੀ ਜੀ ਸੋਹਿਲਾ ਸਦਾ ਹਾਓ ਨਿਤ ਨਿਤ ਜੀਅੜੇ ਸੰਭਾਲਿਨ ਦੇਖਾ ਗਦੇ ਵਣਹਾਰ ਤੇਰੇ ਰਾਣੇ ਕੀ ਮਤਰਾ ਪਵੈ ਸਿਤਾ ਤੇ ਕੌਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਓ ਤੇਲ ਦੇਵ ਸੱਜਣ ਅਸ ਸਜਿਆ ਜੋ ਹੋਵੇ ਸਾਹਿਬ ਸੋ ਮੇਲ ਘਰ ਘਰ ਇਉਂ ਪਹੁੰਚਾ ਸਦੜੇ ਨਿਤ ਪਉਂ ਸਦਨ ਹਾਰਾ ਸਿਮਰੀਐ ਨਾਨਕ ਛੇ ਦੇ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰੂ ਗੁਰ ਕਵੀ ਸਨੇਕ ਬਾਬਾ ਜੇ ਘਰ ਕਰਤੇ ਕੀਰਤ ਹੋਏ ਸੋ ਘਰ ਰਾਗ ਵਡਾਈ ਤੋਂ ਰਹਾਓ ਵਿਸਵੇ ਸਤੀਆਂ ਘੜੀਆਂ ਪੈਰਾਂ ਸਿੱਤੀ ਵਾਰੀ ਮਾਓ ਹੋਵਾ ਸੂਰਜ ਏਕੋ ਰੂਤ ਨੇ ਕਲਾਨ ਕਰਤੇ ਕੇ ਕਿਤੇ ਵੇ ਰਾਗ ਬਨਾਸਰੀ ਮਹੱਲਾ ਪੈਦਾ ਗਗਨ ਮੈਂ ਥਾਲ ਰਾਵ ਚੰਦ ਦੀਪ ਗੁਣੀ ਧਾਰਕਾ ਮੰਡਲ ਜਨਕ ਮੋਤੀ ਚਲੋ ਕਰੇ ਚਕਲ ਪੰਦਰਾ ਬਲੰਤ ਜੋਤੀ ਕੈਸੀ ਆਰਤੀ ਹੋਏ ਪਾਵਨਾ ਤੇਰੀ ਆਰਤੀ ਅਨਹਤਾ ਸਬਦ ਵਾਜ ਤੇਰੀ ਰਾਹਾਉ ਸਹਿਜ ਪਾਉ ਸਹਿਤ ਮੂਰਤ ਨਨਾ ਏਕ ਤੋ ਹੀ ਸਹਿਤ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਤ ਸਮੋਹੀ ਸਭ ਮੈਂ ਜੋਤ ਜੋਤ ਹੈ ਸੋਈ ਤਿਸਕੇ ਚੰਦ ਤੰਨੇ ਚਾਨੋ ਹੋਈ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਚ ਪਾਵੈ ਸੋ ਵਾਪਸੀ ਹੋਏ ਹਰ ਚਰਨੋ ਮੋਈ ਆਜ ਪਿਆਸਾ ਕਿਰਪਾ ਜਲ ਦੇ ਦਾਨ ਵਿਚਾਰਨ ਕੋ ਹੋਈ ਜਾਤੇ ਤੇਰੇ ਨਾਈ ਵਾਸਾ ਰਾਗ ਗੋੜੀ ਗੁਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਕੋ ਪ੍ਰਿਆ ਮਨ ਸਾਧੂ ਕੁੰਡਲ ਕੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਲੂ ਮੰਡਲ ਮੰਡਾ ਹੈ ਕਰ ਸਾਧੋ ਅੰਜੋਲੇ ਤੁਮ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋ ਨਹੀਂ ਕੰਡਾ ਹੈ ਜੋ ਜੋ ਚਲਣਾ ਚੁਪੈ ਦੁਖਤਾ ਮੈਂ ਦਿਨ ਕਾਲ ਸਹਿਤ ਲਿੰਦਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਨ ਕੋ ਕੰਡਾ ਹੈ ਅਬ ਨਾਸੇ ਪੁਰਖ ਪਾਇਆ ਪਰਮੇਸ਼ਰ ਬੋ ਸੋ ਬਖੰਡ ਪ੍ਰੇ ਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖ ਰਾਖ ਟੁੱਟ ਵੱਡਾ ਹੈ ਜਨ ਨਾਨਕ ਨਾਮ ਤਾਟੇ ਕਰ ਨਾਮ ਇਹੀ ਸੁਖਮੰਡਾ ਹੈ ਰਾਗ ਗੋੜੇ ਪੂਰਬੀ ਮਹੱਲਾ ਪੰਜਵਾਂ ਕਰੋ ਬਿਨੰਤੇ ਸੁਮੋਹ ਮੇਰੇ ਮੀਤਾ ਸੰਤ ਸਹਿਲਾ ਈਆ ਕਾਟ ਚਲੋ ਹੱਲਾ ਆਗੇ ਬਸੰ ਸੁਵੇਲਾ ਆਓ ਦੁਗਟੈ ਦੁਨਸਰੇ ਨਾਰੇ ਮਨ ਗੁਰ ਮਿਲਕਾ ਸੁਵਾਰੇ ਰਾਹੋ ਏਉ ਸੰਸਾਰ ਵਿਕਾਰ ਸੰਚੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਰ ਏਵ ਰਸ ਕਟਕ ਵਾਸ ਜਾਨੀ ਜਾ ਕੋ ਆਏ ਸੋ ਵਿਹਾਜੋ ਹਰ ਗੁਰ ਤੇ ਬਨਾਮ ਸੇਰਾ ਨਿਜ ਘਰ ਮਹਿਲ ਪਾਉ ਜੇ ਬਹੁ ਨਾ ਹੋਇ ਜੁਗਿਆ

ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਈ ਫਰੰਗਤ ਗੁਰਤੀ ਅਮਰਦਾਸ ਰਾਮਦਾਸੇ ਹੋਏ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਕਿਹਾਈ ਹੈ ਜਿਸ ਰਿਠੇ ਸਭ ਪੁਜਾਈ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹੀ ਕੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਜੀ ਕਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਹੇ ਨਮਾਣੇ ਦੇ ਮਾਣ ਸਤਿਗੁਰੂ ਨੂੰ ਤਾਣੇ ਦੇ ਤਾਣ ਉੱਟੇ ਦੀ ਓਢ ਪੱਤੇ ਦੇ ਪੱਤ ਨੇ ਆਸਰੇ ਦੇ ਆਸਰੇ ਦਾਤਾਰ ਪਾਤਸ਼ਾਹ ਜੀ ਹਜ਼ੂਰ ਸਤਿਗੁਰੂ ਦੋਏ ਕਰ ਜੋੜ ਕਰੋ ਅਰਦਾਸ ਭਾਵੇ ਤਿਆਣੇ ਰਾਸ ਦੇ ਮਹਾਂਵਾਕ ਅਨੁਸਾਰ ਹਜ਼ੂਰ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਪਾਤਸ਼ਾਹ ਜੀਓ ਆਪ ਜੀ ਨੇ ਸਤਿਗੁਰੂ ਜੀ ਅਪਾਰ ਬਖਸ਼ਿਸ਼ ਮਿਹਰ ਕੀਤੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨਦਾਰੀ ਬਖਸ਼ਕੇ ਨਿਹਾਲ ਕੀਤਾ ਹੈ। ਸੰਧਿਆ ਦਾ ਟਾਈਮ ਜਾਣ ਸੋਦਾ ਰਹਿ ਰਾਸ ਕੀਰਤਨ ਕੀਰਤਨ ਕਥਾ ਵਿਚਾਰਾਂ ਕੀਰਤਨ ਸਹਿਲੇ ਜੀ ਕਿਰਦਾਸ ਚੱਕਰਵਾਦਾ ਘਾਟਾ ਪੁੱਛਕ ਮਾਫ਼ ਕਰਨੀ ਸਰਬੱਧ ਕਾਰਜਰਾਸ ਕਰਨੀ ਸਤਿਗੁਰੂ ਜੀ ਹੋ ਇਸ ਵਕਤ ਆਪ ਜੀ ਦੇ ਸਤਿਗੁਰੂ ਜੀ ਪਵਿੱਤਰ ਪਾਵਨ ਸਰੂਪਾਂ ਦੀ ਸੇਵਾ ਕੀਤੀ ਹੈ। ਸੇਵਕਾਂ ਕੋਲੋਂ ਸੇਵਾ ਕਰਦਿਆਂ ਤੋਂ ਬਾਣੀ ਪੜਦਿਆਂ ਤੋਂ ਕਈ ਪ੍ਰਕਾਰ ਦੀਆਂ ਗਲਤੀਆਂ ਤਰੁੱਟੀਆਂ ਭੁੱਲਾਂ ਹੋ ਜਾਂਦੀਆਂ ਨੇ, ਸੋ ਆਪਣੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਜੀਓ। ਅੱਗੇ ਤੋਂ ਸ਼ੁੱਧ ਦੇਸ਼ ਪਾਠ ਸੇਵਾ ਕਰਨ ਦੀ ਬਾਣੀ ਪੜਨ ਦੀ ਬਲ ਬੁੱਧੀ ਉਦੋਂ ਬਖਸ਼ਿਸ਼ ਕਰਨਾ ਕਿਰਪਾ ਕਰੋ। ਆਪ ਆਪਣੇ ਪਵਿੱਤਰ ਪਾਵਨ ਸੁੱਖ ਆਸਣਾਂ ਤੇ ਬਿਰਾਜਮਾਨ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ। ਅੰਮ੍ਰਿਤ ਵੇਲੇ ਫਿਰ ਸੰਗਤ ਨੂੰ ਖੁੱਲ੍ਹੇ ਦਰਸ਼ਨਦਾਰੀ ਬਖਸ਼ ਨਿਹਾਲ ਕਰਨਾ ਜੀ। ਜੋ ਜੀ ਆਪ ਜੀ ਦਰ ਤੇ ਆਵੇ ਸੁਰਾਜੀ ਹੋ ਕੇ ਜਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਵਾਹਿਗੁਰੂ ਵਾਹਿਗੁਰੂ।
1: ਓਕੇ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਭਰਮਾਈ, ਹਮ ਦੀਨ ਤੁਮ ਜੁਗ ਜੁਗ ਦਾਤੇ, ਸਬਦੇ ਦੇਹ ਬੁਝਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਕਿਰਪਾਲੂ ਸਤਿਗੁਰੂ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਉੱਕਰ ਕੇ ਸਤਿਗੁਰੂ ਜੀ ਨੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਉਪਰੰਤ ਅੱਜ ਦੇ ਇਲਾਹੀ ਸ੍ਰੀ ਮੁਖ ਵਾਕ ਆਪ ਜੀ ਨੇ ਸਰਵਨ ਕੀਤੇ ਹਨ, ਜੋ ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੇ ਗਏ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅੰਗ 603 ਅਤੇ 4 ਉੱਪਰ ਸੁਭਾਇਮਾਨ ਹਨ। ਸਤਿਗੁਰੂ ਦਤਾਰ ਪਿਤਾ ਜੀ ਨੇ ਸੋਰਠ ਰਾਗ ਵਿੱਚ ਇਹ ਅੱਜ ਬਖਸ਼ਿਸ਼ ਮਿਹਰਾਮਤ ਕੀਤੀ ਹੈ ਕਿ ਸਤਿਗੁਰਾਂ ਤੋਂ ਬਿਨਾਂ ਜੀਵ ਭਾਵੇਂ ਕਿਤਨਾ ਚਤੁਰ ਸਿਆਣਾ ਸੂਝਵਾਨ ਕਿਉਂ ਨਾ ਹੋਵੇ, ਪਰ ਗੁਰੂ ਦੇ ਮਿਲਾਪ ਤੋਂ ਬਿਨਾਂ, ਗੁਰੂ ਵਾਲੇ ਬਣੇ ਤੋਂ ਬਿਨਾਂ ਹਰ ਯੁੱਗ ਦੇ ਵਿੱਚ ਉਹਦੀ ਭਟਕਣਾ ਬਣੀ ਰਹਿੰਦੀ ਹੈ, ਦੁੱਖ ਦੁਬਿਧਾ ਬਣੀ ਰਹਿੰਦੀ ਹੈ। ਗੁਰੂ ਤੋਂ ਬਿਨਾਂ ਮਨੁੱਖ ਦੀ ਦੁਬਿਧਾ, ਮਨੁੱਖ ਦੀ ਭਟਕਣਾ, ਮਨੁੱਖ ਦਾ ਭ੍ਰਮਣ ਕਦੀ ਵੀ ਸਮਾਪਤ ਨਹੀਂ ਹੁੰਦਾ। ਜਿਸ ਨੂੰ ਗੁਰੂ ਆਪਣੇ ਸ਼ਬਦ ਦੀ ਸੋਝੀ ਦੇ ਦਿੰਦਾ ਹੈ, ਗੁਰੂ ਸ਼ਬਦ ਦੁਆਰਾ ਹੀ ਜੀਵ ਦੀ ਭਟਕਣਾ, ਜੀਵ ਦੀ ਦੁਬਿਧਾ ਸਮਾਪਤ ਹੋ ਜਾਂਦੀ ਹੈ। ਇਸ ਕਰਕੇ ਗੁਰੂ ਪਾਸੋਂ ਇਹ ਮੰਗ ਕੀਤੀ ਹੈ, ਹਰੀ ਪਾਸੋਂ ਇਹ ਮੰਗ ਕੀਤੀ ਹੈ ਕਿ ਇਹ ਵਾਹਿਗੁਰੂ ਅਕਾਲ ਪੁਰਖ, ਇਹ ਕਿਰਪਾ ਕਰ, ਇਹ ਬਖਸ਼ਿਸ਼ ਕਰ, ਉਹ ਸਤਿਗੁਰੂ ਦਾ ਮਿਲਾਪ ਬਖਸ਼ ਦੇ ਜਿਸ ਸਤਿਗੁਰ ਦੀ ਕਿਰਪਾ ਦੇ ਨਾਲ ਤੇਰੇ ਘਰ ਨਾਲ ਪ੍ਰੀਤ ਬਣ ਜਾਏ, ਤੇਰੇ ਘਰ ਨਾਲ ਪਿਆਰ ਬਣ ਜਾਏ, ਤੇਰੇ ਘਰ ਦੀ ਸੋਝੀ ਆ ਜਾਏ। ਇਹ ਮੇਰੀ ਅਰਦਾਸ, ਇਹ ਮੇਰੀ ਬੇਨਤੀ ਹੈ, ਹਰ ਜੀ ਕਿਰਪਾ ਕਰੋ, ਤੁਮ ਪਿਆਰੇ ਸਤਿਗੁਰ ਦਾਤਾ ਮੇਲ ਮਿਲਾਵੋ, ਕਿ ਉਹ ਦਾਤੇ ਦਾ ਵਾਹਿਗੁਰੂ ਦਾ ਮਿਲਾਪ ਹੋ ਜਾਏ। ਇਹ ਬੇਨਤੀ, ਇਹ ਅਰਦਾਸ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਹੁਕਮ ਵਿੱਚ ਸਿਖਾਈ ਹੈ ਕਿ ਕਿਵੇਂ ਹਰੀ ਪਾਸੋਂ ਅਰਦਾਸ ਕਰਕੇ, ਬੇਨਤੀ ਕਰਕੇ ਐਸੇ ਸਤਿਗੁਰਾਂ ਦੇ ਉਪਦੇਸ਼ ਦੀ ਮੰਗ ਕਰਨੀ ਹੈ। ਜਿਸ ਨੂੰ ਗੁਰੂ ਉਪਦੇਸ਼ ਮਿਲ ਜਾਂਦਾ ਹੈ, ਉਹਦਾ ਜੀਵਨ ਫਿਰ ਦਰਗਾਹ ਵਿੱਚ, ਲੋਕ ਤੇ ਪ੍ਰਲੋਕ ਵਿੱਚ ਸਫਲਾ ਹੋ ਜਾਂਦਾ। ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਸਭਨਾਂ ਨੂੰ ਦਰੋਂ ਕਰੋ ਨਾਮ ਦਾ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣ ਜੀ। ਸਮੂਹ ਸੰਗਤ ਦਾ ਧੰਨਵਾਦ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਜੁੜੀਏ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖ

ਗੁਰ ਏ ਨਮ ਹੈ, ਸਤ ਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ, ਅਸ਼ਟਪਦੀ ਸਿਮਰਉ ਸਿਮਰ ਸਿਮਰ ਸੁਖ ਪਾਵਉ, ਕਲ ਕਲੇਸ਼ ਤਨ ਮਾਹਿ ਮਿਟਾਵਉ।

ਹਰਿ ਹਰਿ ਕਾ ਨਾਮ ਲਈ ਸਚ ਉਪਦੇਸ਼ੇ ਵਕੂ ਦੇ ਮੂਹ ਮਾਇਆ ਕੈ ਸੰਗ ਨਾ ਲੇਪ ਮਨ ਮੈ ਰਾਖੈ ਹਰ ਹਰਿ ਏਕ ਅੰਧਕਾਰ ਦੀਪਕ ਪ੍ਰਗਾਸੀ ਨਾਨਕ ਭਰਮ ਮੋਹ ਦੁਖ ਤੈ ਤੇ ਨਾਸੀ ਤਪਤ ਮਾਹਿ ਠਾਠ ਵਰਤਾਈ ਅਣਦ ਭਇਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਾਉ ਚੁਕਾ ਨਿਰਭਉ ਹੋਇ ਬਸੇ ਸਗਲ ਵਿਆਜ ਮੰਤੀ ਖੈ ਨਸੇ ਜਿਸਕਾ ਸਾਥਿਨ ਕਿਰਪਾ ਧਾਰੀ ਸਾਧ ਸੰਗ ਚਪਨਾ ਮੁਰਾਰੀ ਥਿਤ ਪਾਈ ਚੁਕੇ ਭ੍ਰਮ ਗਵਨ ਸੁਨ ਨਾਨਕ ਹਰ ਹਰਿ ਜਸ ਸ਼ਰਵਨ ਨਿਰਗੁਣ ਆਪ ਸਰਗੁਣ ਪੀਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਈ ਸਰਬ ਨਿਰੰਤਰ ਏਕੋ ਸੋਏ ਪੋਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਚਾਰ ਹਰ ਹਰ ਨਾਮ ਕਮਾਵਣਾ ਨਾਨਕਿਓ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰੂ ਭਾਵ ਸਮੀਤ ਵਿਸਾਰ ਹੋ ਚਰਨ ਕਮਲ ਰਿਧ ਮੈਂ ਉਰਧਾਰ ਹੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹ ਹੋ ਨਾਮ ਹਰ ਵੱਥ ਇਹੋ ਧਨ ਸੰਚੋ ਹੋ ਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਬਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰ ਟੁੱਟ ਧਾਵੈ ਸੋ ਧਨ ਹਰ ਸੇਵਾ ਤੇ ਪਾਵੈ ਜੇ ਸੁਖੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨਿਕ ਉਪਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਅਭ ਖਦ ਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗੈ ਪ੍ਰਵਾਨ ਮਨ ਪ੍ਰਬੁੱਧੋ ਹਰ ਕੈ ਨਾਈ ਦਾਹ ਦਿਸ ਧਾਵਤਾ ਬੈਠਾਏ ਤਾ ਕੋ ਬਿਗਨ ਨ ਲਾਗੈ ਕੋਈ ਜਾ ਕੇ ਹਿਰਦੈ ਬਸੈ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ ਤਿਤ ਕਰ ਜਾਏ ਬਸੈ ਅਬਿਨਾਸੀ ਭਉ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਿਨ ਸਾਚਾ ਜਨਮ ਮਰੈ ਸੋ ਕਾਚੂ ਕਾਚਾ ਆਵਾ ਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਿਕ ਉਪਾਵਨਾ ਛੁਟਣ ਹਾਰੇ ਸਿਮਰਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਚਿਤ ਨਾਨਕ ਫਲ ਪਾਏ ਸੰਗ ਨ ਚਾਲ ਸੁਤੀ ਰਹਿ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤਮੀਤ ਕੁਟੰਬਰ ਬਨਤਾ ਇੰਤੇ ਕਹੋ ਤੁਮ ਕਵਣ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾਸਾਰੀ ਜਿਨ ਦੀਏ ਤਿਸ ਬੁੱਝੈ ਨਾ ਬੇਗਾਨਾ ਨਾ ਵਿਸਾਰ ਨਾਨਕ ਪਛਤਾਨਾ ਗੁਰ ਕੀਮਤ ਤੂੰ ਲੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੀ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੂ ਚੀਤ ਚਰਨ ਕਮਲ ਰਾਖੋ ਮਨ ਬਾਹੀ ਜਨਮ ਜਨਮ ਕੇ ਕਿਲ ਵਿਖ ਜਾਏ ਆਪ ਜਪੋ ਅਵਰਾ ਨਾਮ ਜਪਾਵੋ ਸੁਣਤ ਕੈਤ ਰਹਿਤ ਗਤ ਪਾਓ ਸਾਰ ਭੂਤ ਸਤ ਹਰ ਕੋ ਨਾਉ ਸਹਿ ਸੁਭਾਏ ਨਾਨੂ ਗੁਣ ਗਾਓ ਗੁਣ ਗਾਵ ਤੇਰੀ ਉਤਰ ਸਮੈਲੋ ਬਿਨ ਸਜਾਏ ਹਉ ਮੈਂ ਵਿਖ ਫੈਲੋ ਹੋਏ ਅਚਿੰਤ ਬਸੈ ਸੁਖ ਨਾਲੂ ਸਾਸ ਗ੍ਰਾਹ ਸਰਨਾਮ ਸੰਭਾਲੂ ਛਾੜ ਸਿਆਨ ਸਗਲੀ ਮਨਾ ਸਾਸ ਨੂੰ ਪਾਵੈ ਸਚ ਧਨਾ ਹਰ ਪੂੰਜੀ ਸੰਚ ਕਰੋ ਬਿਹਾਰੀ ਹਾਂ ਸੁਖ ਦਰ ਗੈ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਉ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਉ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕੇ ਕਰ ਆਪ ਪੂਰਨ ਪੂਰਿਓ ਪ੍ਰਭਆਪ ਅਨਿਕ ਵਿਸਥਾਰ ਏਕ ਤੇ ਭਏ ਏਕ ਅਰਾਧ ਪ੍ਰਾਚਿਤ ਗਏ ਮਨ ਤਨੇਂਤਰ ਏਕ ਪ੍ਰਵਰਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਵਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮਿਰ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੈ ਧਿਆਵੋ
चरण कमल सिउ लागै प्रीत, भगत करूं प्रभु की नित नीत। एको टेको आधार, नानक मांगै नाम प्रसार। प्रभु की उस्तत प्रभु की दृष्ट महा सुख होए, हर सुपावै बिरला कोए। जिन चाख्या से जन तृप्ताने, पूर्ण पुरख नहीं ढोलाने। सुपार परे प्रेम रस रंग, उपजै चाऊ सात कै संग। परे शरणान सुब त्याग, अंतर प्रगास अंदिन लिवलाग। बड़भागी जपिया प्रभ सोए, नानक नाम रते सुख होए। सेव की मनसा पूरी पही, सतगुर ते निर्मल मत लई। जन को प्रभ होयो दयाल, सेव की नु सदा निहाल। बंधन काट मुख जन भया, जन मरण दुख प्रम गया। इच पुन्नी सरदा सब पूरी, रब रहया सतसंग हजूरी। जिसका साथ लिया मिलाए, नानक भगति नाम समाए। सो क्यों बिसरै जे काल न भानै, सो क्यों बिसरै जे किया जानै। सो क्यों बिसरै जिन सब किछ दिया, सो क्यों बिसरै जे जीवन जिया। सो क्यों बिसरै जे अगन मै राखै, गुरु प्रसाद को बिरला लाखै। सो क्यों बिसरै जे बिकते काटै, जन्म जन्म का टूटा गाढ़ै। गुरु पूरै तत है बुझाया, प्रभ अपना नानक जन त्याया। साजन संत करो एहो काम, आन त्याग जपो हर नाम। सिमर सिमर सिमर सुख पावो, आप जपो वरह नाम जपावो। भगत पाए तरिय संसार, बिन भगति तन हो सी चार। सर्व कल्याण सुख निध नाम, बूट जात पाए विश्राम। सगल दुख का हो तनास, नानक नाम जपो गुणतास। उपजी प्रीत प्रेम रस चाहो, मन तने अंतर ही सुवाओ। नित्र उपेक दर सुख होए, मन भिक्षा सात चरण धोए। भगत जना कै मन तन रंग, बिरला को पावै संग। एक बस दीजै करमया, गुरु प्रसाद नाम जप लया। ताकि उपमा कही न जाए, नानक रहया सर्व समाए। प्रभ अखसंद दीन दया, भगत वचल सदा कृपाल। अनाथ नाथ गोविंद गोपाल, सर्व कटा कृत प्रतपाल। आद गुर कारण करतार, भगत जना के प्राण आधार। जो जो जपै सोए पुनीत, भगत भाई लावै मन हीत। हम निर्गुण यार नीच जान, नानक तुमरी शरण पुरख भगवान। सर बैकुंठ मुक्त मुख पाए, एक निम करके गुण गाए। निक राज भोग बढ़ियाई, हर के नाम की कथा मन पाई। वो भोजन का प्रसंगीत, रसना जपती हर हर नीत। भली सो करनी शोभा तनवंत, हृदय बसे पूर्ण गुरमंत। सा संग प्रभ देहो निवास, सर्व सुख नानक प्रगास लोक। सरगुण निर्गुण निरंकार, सुन समाधि आप। आपन किया नानका, आपे ही फिर जाप अष्ट प्रदी। जब कारु कछ न दृष्टेता, पापुन तब कहते हुता। जब तारी अपन सुन समाद, तब बैर विरोध किस संकमात। जब इसका वर्ण चिन्ह न जापत, तब हरक सो कहु किसे व्यापत। जब अपने आप पार ब्रह्म, तब मोह का किसूबत परम। अपन खेला वर्ती जा, नान करने हार न दूजा। जब होवत प्रभ केवल तनी, तब बंद मुक्त कहु किस को गनी। जब एक हरगम पार, तब नरक स्वर्ग कहो कौन अवतार। जब निर्गुण प्रभ सह सुभाए, तब शिव शक्त कहो कित ठाए। जब आप है आप अपनी ज्योतर है, तब कवन निडर कवन कत डरै। अपन चलताप करने हार, नानक ठाकुर अगम पार। अविनाशी सुख अपन आसन, तय जन्म मरण कहो कह बिना सुन। जब पूर्ण करता प्रभ सोए, तब जम की तास कहो कि सोए। जब अविगत गोचर प्रवेका, तब चित्र गुप्त किच पूछत लेखा। जब नाथ निरंजन गोचर गाते, तब कौन छुट्टे कौन बंधन बाधे। अपना पाप ये चर जा, नानक अपन रूप आप ही ऊपर जा। जय निर्मल पुरख पुरख पत होता, तह बिन मैल कहो क्या तोता। जय निरंजन निरंकार निर्वाण, तय कौन को मान कौन अभिमान। जय स्वरूप केवल जगदीश, तय चल छिद्र लगत कौकीस। जय जो स्वरूपी जो संग समावै, तय किसे भू कवन तृप्तावै। करण करावन करने हार, नानक करते का नाही सुमार। जब अपनी शोभा
ਆਪਣ ਸੰਗ ਬਣਾਈ, ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ। ਜੈ ਸਰਬ ਕਲਾ ਆਪੈ ਪ੍ਰਵੀਨ, ਤੈ ਵੇਦ ਕਤੇਬ ਕਾ ਕੂਚੀਨ। ਜਬ ਆਪਣ ਆਪਾ ਪੁਰ ਧਾਰੈ, ਤੂ ਸਗਨ ਅਪਸਗਨ ਕਹਾ ਵਿਚਾਰੈ। ਜੈ ਆਪਣ ਊਚ ਆਪਣ ਆਪ ਨੀਰਾ, ਤੈ ਕੌਣ ਠਾਕੁਰ ਕੌਣ ਕਹੀਐ ਚੀਰਾ। ਬਿਸਮਨ ਬਿਸਮ ਰਹੇ ਬਿਸਮਾਤ, ਨਾਨਕ ਆਪਣੀ ਗਤ ਜਨ ਹੁਆ।

ਸੁਰਗ ਬਨਛਾਵਤਾ ਜਲ ਮਾਇਆ ਜੰਜਾਲ ਹੋਂ ਮੈਂ ਮੂਹ ਭਰਮ ਪੈ ਭਾਰ ਦੁਖ ਸੁਖ ਮਾਨ ਅਪਮਾਨ ਅਨੇਕ ਪ੍ਰਕਾਰ ਕੀ ਉਪਖਿਆਨ ਆਪਣ ਕੇ ਲਾਭ ਕਰ ਦੇਖੈ ਖੇਲ ਸੰਕੁਚੈ ਤੂੰ ਨਾਨਕੇ ਕਹਿ ਜੈ ਅਭਿਗਤ ਭਗਤ ਹੈ ਆਪ ਜੈ ਪਸਰੈ ਪਾਸਾਰ ਸੰਤ ਪ੍ਰਤਾਪ ਦੂਹ ਪਾਕਾ ਆਪੇ ਧਨੀ ਉਨਕੀ ਸੋਭਾ ਉਨਹੂੰ ਬਨੀ ਆਪਹਿ ਕੌਤਕ ਕਰੈ ਆਨੰਦ ਚੋਜ ਆਪਹਿ ਰਸ ਭੋਗਨ ਨਿਰਜੋਗ ਜਿਸ ਭਾਵੈ ਤਿਸ ਆਪਣਾ ਇਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸੁਮਾਰ ਤਹਾਗੰਤੇ ਅਤੁਲੈ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੁਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਸ਼ਟਪਦੀ ਆਪ ਕਥੈ ਆਪ ਸੁਣਨੈ ਹਾਰੂ ਆਪੇ ਕਾ ਵਿਸਥਾਰੂ ਜਾ ਤਿਸ ਭਾਵ ਹੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਵ ਆਪ ਜਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੀਤਾ ਨਾਨਕ ਸਗਲ ਸ੍ਰਿਸ਼ਟ ਕਾ ਜੀਤਾ ਜੀ ਜੰਤਰ ਸੁਰਤਾ ਕਹਿਹਾ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਇ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ ਤਿਸ ਤਜਵਰ ਕਾਂ ਕੋ ਜਾਏ ਸਭ ਸ੍ਰੀ ਇੱਕ ਨਿਰੰਜਨ ਰਾਏ ਜੀ ਕੀ ਜੁਗਤ ਜਾਕੈ ਸੁਭਾਤ ਅੰਤਰ ਬਾਹਰ ਜਾਨੂ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾ ਸੁਧਾ ਬਲਿਹਾਰ ਪੂਰਨ ਪੂਰ ਰਹੇ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੈ ਆਪ ਅੰਤਰ ਜਾਮੀ ਰਹੁ ਬਿਆਪ ਪ੍ਰਤਪਾਲੈ ਜੀਵਨ ਬਹੁ ਭਾਤ ਜੋ ਜੋ ਰਚਿਓ ਸੋ ਤਿਸੈ ਧਿਆਤ ਜਿਸ ਭਾਵ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨਹਾਰ ਨਾਨਕ ਇੱਕ ਜਾਣਿਆ ਚਨ ਲਾਗਾ ਹਰਿ ਕੈ ਨਾਈ ਜਿਸ ਕੀ ਆਸਨ ਬਿਰਤੀ ਜਾਏ ਸੇਵਕ ਕਉ ਸੇਵਾ ਬਨਿਆਈ ਹੁਕਮ ਬੂਝ ਪਰਮ ਪਦ ਪਾਈ ਸਤੀ ਉਪਰ ਨਹੀਂ ਵਿਚਾਰ ਜਾ ਕੈ ਮਨ ਬਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਧਿਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਬਚਨਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਇਹ ਸੁਆਓ ਆਠ ਪੈਰ ਪ੍ਰਭੇ ਕੋ ਨੇਰਾ ਮਿਟੈ ਗਿਆਨ ਬਿਨ ਸਹਿ ਅੰਧੇਰਾ ਸੁਨੋ ਬਦੀ ਸਿਰਦੈ ਬਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਲਤ ਫਲ ਦੋਇ ਲਿਹੁ ਸੁਆਰ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸੈ ਤੇ ਸਾਚ ਪੁਰਖਿਆ ਮੰਤ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਪਹੁ ਜਾਏ ਸਚ ਵਾਪਾਰ ਕਰੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ ਏਕਾ ਟੇਕ ਰੱਖੋ ਮਨਮਾਏ ਨਾਨਕ ਬੌਰ ਨਾਇਆ ਵਹਿ ਜਾਏ ਤਿਸ ਤੇ ਦੂਰ ਕਹਾ ਕੋ ਜਾਏ ਉਬਰੈ ਰਖਨਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ ਨਾਮ ਜਪਤ ਮਨ ਹੋਵਤ ਸੂਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋਇ ਨ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰ ਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅਮਰ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਕੁਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸਹੂਤ ਨਿਹਾਲ ਤਾਕੈ ਨਿਕਟ ਨਾਇਆਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਕਿਸ ਘਟਮਾਏ ਅਨਿਕ ਰੰਗ ਨਾਨਾ ਦ੍ਰਿਸ਼ਟਾਏ ਨਵ ਨਿਦਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਮ ਸੁਨ ਸਮਾਧਨ ਹੱਤੈ ਨਾਥ ਕਹਿ ਨ ਜਾਈ ਚਰਚ ਵਿਸਮਾਤ ਤਿਨ ਦੇਖਿਆ ਜਸਾਬ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਧਰਨ ਮਾਹੇ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਣ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਸੰਤਰ ਮਾਹੀ

ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ।

ਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ। ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ।

ਵਾਰ ਪਰੀਆਂ ਸ਼ਬਦ ਗਾਵਣ ਆਈਆਂ। ਸ਼ਬਦ ਉਤਾ ਗਾਵਹੁ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।

ਕਾਰਜ ਸਭ ਸੁਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨਹੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੈ ਘਰ ਤਾਂ ਤੇਰੈ ਸਭ ਕਿਛੁ ਹੈ ਜਿਸ ਦੇਹਿ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਾਸੋ ਕੀਤੇ ਕਾਲ ਕੰਟ ਕੁਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜਾ ਹੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀਂ ਕਿਰਪਾ ਕਰ ਬਨਵਾਰੀਆ ਏਸ ਨਾਉ ਹੋਰ ਥਾਉ ਨਾਹੀਂ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜਾ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰਿਆ ਅੰਦਰ ਉਹ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੈ ਵਿਚਾਰਿਆ ਇੱਕ ਭਰਮ ਭੂਲੇ ਫਿਰੈ ਦਹਿ ਦੇਸੋ ਇੱਕ ਨਾਮ ਲਾਗ ਸੁਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਪਾਵੈ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ ਆਵਹੁ ਸੰਤ ਪਿਆਰੇ ਹੋ ਆਕਥ ਕੀ ਕਰੈ ਕਹਾਣੀ ਕਰਹਿ ਕਹਾਣੀ ਆਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥੇ ਹੋ ਆਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ ਸਾਸ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣਹੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਆਏ ਆਖ ਹੈ ਤਾਂ ਵੇਖ ਹੈ ਸਭ ਤੂੰ ਹੈ ਜਿਨ ਜਗਤ ਉਹ ਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉ ਤੂੰ ਚਲਾਹੇ ਤਿਵ ਚਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੈ ਚੱਲੈ ਜਿਨਾ ਮਾਰਗ ਪਾਵਹੇ
कर किरपा जिन नाम लाहे से हर हर सदा त्या वहे जिसनु कथा सुनाए अपनी से गुरुद्वार सुख पावहे कहे नानक सच्चे साहेब ज्यों पावे तिवे चलावहे इहो सोहेला शब्द सुहावा शब्द सुहावा सदा सुहेला सतगुरु सुनाया इहो तिन कै मन वसया जिन तुर हो लिखिया आया एक फिरै कनेरे करह गल्लां गल्ली किने ना पाया कहे नानक शब्द सोहेला सतगुरु सुनाया पवित होए से जना जिनी हर त्याया हर त्याया पवित होए गुरमुख जिनी त्याया पवित माता पिता कुटुंब सहित सिंह पवित संगत सबाइया कहंदे पवित सुनदे पवित से पवित जिनी मन वसाया कहे नानक से पवित जिनी गुरमुख हर हर त्याया करमी सह जिना उपजै विण सह जाय सहसा न जाए नह जाए सहसा पिता संजम रहे कर्म कुमाए सहस जियो मलीन है कित संजम धोता जाए मन धोवो शब्द लागो हर सिंह रहो चित लाए कहे नानक गुर प्रसादी सहज उपजै ए सहसा इवजाए जियोह मैले बारोह निर्मल जियोह ता मैले तिनी जन्म जुए हारिया

ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨ ਜਨਮ ਜੂਐ ਹਾਰਿਆ। ਜੀਉ ਨਿਰਮਲ ਬਾਰਹੁ ਨਿਰਮਲ ਬਾਰਹੁ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨ ਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੀ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਅਵਰ ਨ ਜਾਣੈ ਕੋਏ। ਕਹੈ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਬੇ ਕੀਆਂ ਜਾਏ। ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ। ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੋ ਸਾਰੰਗ ਪਾਣੀ। ਕਹੈ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ਚਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਪਏ ਰਵਾਣੀ। ਕਹੈ ਨਾਨਕ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆ ਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ। ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸੇਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ। ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਇਕ ਸਿਉ ਲਿਵਲਾਏ। ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਇਹ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੈ ਨਾਨਕ ਸੋ ਤਤ ਪਾਏ ਜਿਸਨੂੰ ਅਨਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨਹੋਂ ਵਿਸਾਰੀਐ ਮਨਹੋਂ ਕਿਉਂ ਵਿਸਾਰੀਐ ਇਹ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੋ ਕਿਹੋ ਪੋਹੇ ਨਾ ਸਕੀ ਜਿਸ ਨਾਉ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ। ਕਹੈ ਨਾਨਕ ਇਹ ਵਡਦਾਤਾ ਸੋ ਕਿਉਂ ਮਨਹੋ ਵਿਸਾਰੀਐ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾ ਤੇ ਸੁਭਾਣਾ ਤਾ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲ ਕਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੀ ਮਿਲੈ ਤਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਅਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਕੇ ਰਾਸ ਜਾਣੀ ਹਰ ਹਰ ਨਿਤ ਜਪੇ ਹੋ ਜੀਓ
ਲਾਹਾ ਖਟਿਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਏ ਹਰ ਰਸ ਬਹੁੜ ਨ ਕ੍ਰਿਸ਼ਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸੇ ਆਏ ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉ ਚੇਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੇ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸਾਚੈ ਸੁਣਨੇ ਨੂੰ ਪਠਾਏ ਸਾਚੈ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵੇਡਾਣੀ ਤਾ ਕੀ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਣ

ਸਹਾਏ। ਅਰਜੁਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਵੋ ਜੀ ਸਹਾਏ। ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ ਬਾਣੀ ਕੇ ਬੋਹਿਥ ਚਵਰ ਤਖਤ ਛਤਰ ਦੇ ਮਾਲ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤੇ ਆਵੇ ਜੀ। ਨਾਮ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ।

ਝੰਡੇ ਪੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਸੱਚੇ ਪਿਤਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਾਂ ਹੀ ਪਾਤਸ਼ਾਹੀਆਂ ਦੀ ਜਾਗ ਦੀ ਜੋਤ ਹਾਜਰਾ ਹਜੂਰ ਜਾਹਰਾ ਜਹੂਰ ਸਰਬ ਕਲਾਂ ਭਰਪੂਰ ਗੁਰਗੱਦੀ ਤੇ ਵਿਰਾਜਮਾਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਸਤਿਗੁਰੂ ਜੀ ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਹਿਨੋਜੇ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਤਿਗੁਰੂ ਜੀ ਸਜੇ ਹੋਏ ਦੀਵਾਨਾਂ ਦੇ ਵਿੱਚ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਹੋਏ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ ਬਾਣੀ ਦਾ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਮਹਾਰਾਜ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਸਭ ਦੀ ਹਾਜ਼ਰੀ ਲਿਖੇ ਲਾਓ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਸਭਨਾਂ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਿਸ਼ ਕਰਨੀਆਂ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਨਾਮ ਦਾ ਪ੍ਰਗਾਸ ਕਰਨਾ ਦੁੱਖਾਂ ਦਾ ਨਾਸ ਕਰਨਾ ਬੱਚਿਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਵਿੱਦਿਆ ਦਾ ਦਾਨ ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਮਹਾਰਾਜ ਜੀ ਭੈ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ ਸੱਚੇ ਪਿਤਾ ਜੀ ਉਹ ਸ਼ੁਕਰ ਹੈ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਹੋਈ ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਨਾਲ ਬਤੀਤ ਕਰਾਉਣਾ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ ਭੋਗ ਲੱਗਾ ਸ਼ੀਤ ਪ੍ਰਸ਼ਾਦ ਸਾਧ ਸੰਗ ਦੇ ਰਸਮੀ ਲਾਇਕ ਹੋਵੇ ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ ਭੰਡਾਰੇ ਭਰਪੂਰ ਕਰਨੇ ਕਾਲ ਕੰਟਕ ਚੂਰ ਕਰਨੇ ਰਸਤਾਂ ਦਰਗਾਹੋਂ ਭੇਜਣੀਆਂ ਸੱਚੇ ਪਿਤਾ ਜੀ ਕਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਗੁਰਮੁਖ ਪਿਆਰੇ ਮੇਲੋ ਜਿਨ੍ਹਾਂ ਦੇ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਪਬੈ ਚਲਾਇਓ ਸਭ ਸਿੱਖਨ

ਗੋਰਠ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਭਰਮਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰੀਆਂ, ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਤਿਗੁਰੂ ਜੀ ਸਭਨਾਂ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ, ਨਾਮ ਦਾ ਦਾਨ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਇਸ ਜੀਵਨ ਨੂੰ ਸਫਲਿਆਂ ਕਰ ਦੇਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨਿਯਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੂਏ ਜੜ ਪਵਾਈ ਇਹ ਜੰਤ ਨਾਨਕ ਭੌਂਦਿਆ ਗਣ ਪਰਾਂਤ ਬੰਦਰ ਬੰਦ ਪਵਾਏ ਸੋਏ ਪੈਂ ਕਿਰਤਨ ਚਏ ਸਭ ਕੋਏ ਨੱਚ ਨੱਚ ਹੱਸੇ।

पत मिठतनी नानिका गुण चंगिया तत।

ਗੁਰੂ ਪਿਆਰੇ ਸਾਧ ਸੰਗਤ ਜੀਓ, ਆਓ ਹੁਣ ਅੱਜ ਦੇ ਮੁੱਖ ਵਾਕ ਦੇ ਵਿਚਾਰ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਹੋਰਾਂ ਪਾਸੋਂ ਸਰਵਣ ਕਰੀਏ ਜੀ। ਦੱਸ ਰਿਹਾ ਪਾਸੋਂ ਬਾਣੀ ਦਾ ਕੀਰਤਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਸੀ ਪੀ ਸੱਚ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਤਦਾਰਾ ਸਿਉਂ ਪ੍ਰੀਤ ਲਗਾ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰੱਖ ਸਰਣਾਈ ਨਾ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰਿਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਬੇ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰ ਖੋਵੈ ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲ ਖੋ ਧੋਵੈ ਸੁਕਹੁ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਬਹੁਤਾ ਦੁਖ ਲਾਗਾ ਜੁਗ ਚਾਰੇ ਭਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸਬਦੇ ਦੇਹੇ ਬੁਝਾਈ ਬਿਨ ਸਤਿਗੁਰ ਸੇਵੇ ਬਹੁਤਾ ਦੁਖ ਲਾਗਾ ਜੁਗ ਚਾਰੇ ਭਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸਬਦੇ ਦੇਹੇ ਬੁਝਾਈ ਹਰ ਜਿਉ ਕਿਰਪਾ ਕਰੋ ਤੁਮ ਪਿਆਰੇ ਸਤਿਗੁਰ ਦਾਤਾ ਮੇਲ ਮਿਲਾਵਹੋ ਹਰ ਨਾਮ ਦੇਵਹੁ ਆਧਾਰੇ ਰਹਾਉ ਮਨਸਾ ਮਾਰ ਦੁਬਧਾ ਸਹਜ ਸਮਾਣੀ ਪਾਇਆ ਨਾਮ ਅਪਾਰਾ ਹਰ ਰਸ ਚਾਖ ਮਨ ਨਿਰਮਲ ਹੋਆ ਕਿਲਬਿਕ ਕਟਣ ਹਾਰਾ ਸ਼ਬਦ ਮਰ ਹੋ ਫਿਰ ਜੀਵ ਹੋ ਸਦ ਹੀ ਤਾਂ ਫਿਰ ਮਰਨ ਨ ਹੋਈ ਅੰਮ੍ਰਿਤ ਨਾਮ ਸਦਾ ਮਨ ਮਿਠਾ ਸਬਦੇ ਪਾਵਾ ਕੋਈ
ਦਾਤਾ ਦਾਤ ਰੱਖੀ ਹੱਥ ਆਪਣਾ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਾਹ ਜਪ ਹੈ ਸੇਈ ਦਾਤਾ ਦਾਤ ਰੱਖੀ ਹੱਥ ਆਪਣਾ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਾਹ ਜਪ ਹੈ ਸੇਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਵਾਗ ਸਮਾਂ ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤਸੰਗਤ ਵਿੱਚ ਜੁੜਨ ਦਾ ਨਸੀਬ ਹੈ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਾਜ਼ੂਰੀ ਕੀਰਤਨੀ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਉਹਨਾਂ ਦੀ ਰਸਨਾ ਤੋਂ ਆਸਾ ਕੀ ਵਾਰ ਦੇ ਸੰਪੂਰਨ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ ਉਹ ਪਾਵਨ ਹੁਕਮ ਧੰਨ ਗੁਰੂ ਅਮਰਦਾਸ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਹੁਕਮ ਰਾਗ ਸੋਰਠ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 603 ਅਤੇ 4 ਅੰਗ ਤੇ ਸਭਾਏਮਾਨ ਹੈ। ਆਓ ਗੁਰਮਖੋ ਅੱਜ ਮੇਰੇ ਸਤਿਗੁਰਾਂ ਨੇ ਇਸ ਪਾਵਨ ਸ਼ਬਦ ਵਿੱਚ ਹੁਕਮ ਵਿੱਚ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ ਉਹ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਹ ਸ਼ਬਦ ਦੀ ਆਰੰਭਤਾ ਮੇਰੇ ਸਤਿਗੁਰੂ ਇਹਨਾਂ ਪਾਵਨ ਪੰਕਤੀਆਂ ਤੋਂ ਕਰ ਰਹੇ ਨੇ। ਸੋਰਠ ਮਹੱਲਾ ਤੀਜਾ ਸੋਰਠ ਰਾਗਣੀ ਹੈ। ਸੋਰਠ ਰਾਗ ਦੇ ਵਿੱਚ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਹੈ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਧੰਨ ਗੁਰੂ ਅਰਜਨ ਵਾਹਿਗੁਰੂ ਅਮਰਦਾਸ ਮਹਾਰਾਜ ਪਹਿਲੀ ਪੰਕਤੀ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਏ। ਸਤਿਗੁਰੂ ਨੂੰ ਸੇਵਣ ਤੋਂ ਬਿਨਾਂ ਸਤਿਗੁਰੂ ਦੀ ਸੇਵਾ ਤੋਂ ਬਿਨਾਂ ਜਾਂ ਸਤਿਗੁਰੂ ਬਣਨ ਵਾਲੇ ਤੋਂ ਬਿਨਾਂ ਬੰਦੇ ਦੀ ਜ਼ਿੰਦਗੀ ਵਿੱਚ ਕਦੀ ਸੁੱਖ ਕਦੀ ਚੈਨ ਕਦੀ ਆਨੰਦ ਕਦੀ ਖੇੜਾ ਨਹੀਂ ਆ ਸਕਦਾ।
ਗੁਰੂਕੁਲ ਐਸੀ ਤਾਕਤ ਹੈ, ਪਾਵਰ ਹੈ, ਨਾਮ ਦੀ ਦਾਤ ਹੈ, ਬਖਸ਼ਿਸ਼ ਹੈ, ਜਿਸ ਗੁਰੂ ਦੀ ਬਖਸ਼ਿਸ਼ ਦੇ ਨਾਲ, ਗੁਰੂ ਦੀ ਨਾਮ ਦੀ ਦਾਤ ਦੇ ਸਦਕਾ ਸਾਡੇ ਅੰਦਰੋਂ ਦੁੱਖਾਂ ਦਾ ਛੁਟਕਾਰਾ ਹੋ ਸਕਦਾ ਹੈ, ਸੁੱਖਾਂ ਦਾ ਪ੍ਰਕਾਸ਼ ਹੋ ਸਕਦਾ ਹੈ, ਅੰਦਰ ਸਾਡੇ ਸ਼ਾਂਤੀ, ਆਨੰਦ ਤੇ ਸਕੂਨ ਆ ਸਕਦਾ। ਗੁਰੂ ਤੋਂ ਬਿਨਾਂ ਬੰਦਾ ਭੜਕਣਾ ਵਿੱਚ ਹੀ ਪਿਆ ਰਹਿੰਦਾ। ਕਿਸੇ ਯੁੱਗ ਦੀ ਵੀ ਗੱਲ ਕਰ ਲਓ, ਕੋਈ ਯੁੱਗ ਹੋਵੇ, ਗੁਰੂ ਤੋਂ ਬਿਨਾਂ ਸਾਡਾ ਪਾਰ ਉਤਾਰਾ ਨਹੀਂ, ਗੁਰੂ ਤੋਂ ਬਿਨਾਂ ਸਾਡਾ ਭਲਾ ਨਹੀਂ। ਮੈਂ ਇੱਕ ਬੇਨਤੀ ਕਰਾਂ ਗੁਰਮੁਖ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜਦੋਂ ਇਸ ਸੰਸਾਰ ਦੀ ਧਰਤੀ ਦੀ ਗੱਲ ਕੀਤੀ ਹੈ ਤੇ ਮਹਾਰਾਜ ਜੀ ਕਹਿੰਦੇ ਨੇ 84 ਲੱਖ ਜੋਨ ਉਪਾਏ, 84 ਲੱਖ ਜੋਨਾਂ ਜਿਹੜੀਆਂ ਨੇ ਉਹ ਪਰਮਾਤਮਾ ਨੇ ਪੈਦਾ ਕੀਤੀਆਂ, 42 ਲੱਖ ਜੀਵ ਜਲਮੇ ਹੋਤੇ, ਜਿਨ੍ਹਾਂ ਦੇ ਵਿੱਚ 42 ਲੱਖ ਜੀਵ ਜੰਤੂ ਜਿਹੜੇ ਨੇ ਉਹ ਆਪਣਾ ਗੁਜ਼ਾਰਾ ਪਾਣੀ ਵਿੱਚ ਰਹਿ ਕਰਦੇ ਨੇ। ਇਹ ਜੇ ਕਹਿ ਲਈ ਵੀ ਪਾਣੀ ਵਿੱਚ ਰਹਿਣ ਵਾਲੇ ਜੀਵ ਜੰਤੂ ਨੇ, ਬਾਕੀਆਂ ਦੀ ਗਿਣਤੀ ਤੁਸੀਂ ਹੋਰ ਕਰ ਸਕਦੇ, ਧਰਤੀ ਤੇ ਰਹਿਣ ਵਾਲੇ, ਆਕਾਸ਼ ਵਿੱਚ ਉੱਡਣ ਵਾਲੇ 84 ਲੱਖ ਜੂਨਾਂ। ਪਰ ਤੁਸੀਂ ਕਿਸੇ ਜੂਨ ਤੋਂ ਵਾਚ ਕੇ ਵੇਖੋ, ਇਹਨਾਂ 84 ਲੱਖ ਜੂਨਾਂ ਦਾ ਜੇ ਕੋਈ ਸਰਦਾਰ ਹੈ, ਸਿਰਮੌਰ ਹੈ, ਮਹਾਨ ਹੈ, ਉਹ ਹੈ ਮਨੁੱਖ ਆਪ। ਹਾਲਾਂਕਿ ਜੇ ਅਸੀਂ ਤਾਕਤ ਦੀ ਗੱਲ ਕਰੀਏ ਨਾ, ਤਾਕਤ ਪਾਵਰ, ਤੇ ਜਿੰਨੀ ਇੱਕ ਹਾਥੀ ਵਿੱਚ ਪਾਵਰ ਇਹਨਾਂ ਬੰਦੇ ਵਿੱਚ ਉਨੀ ਪਾਵਰ ਨੇ। ਹਾਥੀ ਇੱਕ ਆਪਣਾ ਪੈਰ ਬੰਦੇ ਦੇ ਛਾਤੀ ਤੇ ਸਰੀਰ ਤੇ ਰੱਖਦੇ, ਇਹਦੀਆਂ ਹੱਡੀਆਂ ਦਾ ਚਕਨਾ ਚੂਰ ਕਰਕੇ ਰੱਖਦੇ। ਹਾਥੀ ਦੇ ਸਾਹਮਣੇ ਸਾਡੀ ਪਾਵਰ ਚੱਲ ਸਕਦੀ, ਉਹ ਗੱਲ ਵੱਖਰੀ ਹੈ ਵੀ ਬੰਦੇ ਦੇ ਕੋਲ ਦਿਮਾਗ ਸੀ, ਬੁੱਧੀ ਸੀ, ਇਹਨੇ ਦਿਮਾਗ ਦੇ ਨਾਲ, ਬੁੱਧੀ ਦੇ ਨਾਲ ਇਹੋ ਜਿਹੇ ਸ਼ਸਤਰ ਹਥਿਆਰ ਬਣਾ ਲਏ ਵੀ ਇੱਕ ਇੱਕ ਬੰਦਾ ਆਪਣੇ ਹੱਥ ਵਿੱਚ ਹਥਿਆਰ ਫੜ ਕੇ, ਰਾਈਫਲ ਫੜ ਕੇ ਤੇ ਸਾਹਮਣੇ ਹਾਥੀਆਂ ਦੇ ਖਲੋ ਜਾਂਦਾ, ਮੁਕਾਬਲਾ ਕਰਦਾ, ਮਾਤ ਹੈ। ਪਰ ਜੇ ਕਿਤੇ ਖਾਲੀ ਹੱਥ, ਕਿਉਂਕਿ ਜੇ ਆਪਾਂ ਹਾਥੀ ਦੀ ਵੀ ਗੱਲ ਕਰੀਏ ਤਾਂ ਉਹਨੇ ਆਪਣੇ ਹੱਥ ਵਿੱਚ ਕੋਈ 1-47 ਥੋੜਾ ਫੜੀ, ਕੋਈ ਵੈਪਨ ਥੋੜਾ ਫੜਿਆ, ਖਾਲੀ ਹੱਥ ਹੀ ਨਾ। ਤੇ ਜੇ ਖਾਲੀ ਹੱਥ ਬੰਦੇ ਨੂੰ ਮੁਕਾਬਲਾ ਕਰਨਾ ਪੈ ਜਾਵੇ ਤਾਂ ਕੀ ਹਾਲ ਹੋਏ। ਜੇ ਪਾਵਰ ਦੀ ਗੱਲ ਕਰੀਏ, ਪਾਵਰ ਇੱਕ ਸ਼ੇਰ ਜਿਹਨੂੰ ਜੰਗਲ ਦਾ ਰਾਜਾ ਮੰਨਿਆ ਜਾਂਦਾ, ਇੱਕ ਸ਼ੇਰ ਦੇ ਸਾਹਮਣੇ ਕੀ ਬੰਦੇ ਦੀ ਕੁਝ ਪਾਇਆ ਹੈ, ਟਿਕ ਸਕੇਗਾ? ਨਾ ਤੇ ਭੱਜ ਕੇ ਬਚ ਸਕਦਾ ਜੀ, ਨਾ ਉਹਦੇ ਨਾਲ ਲੜ ਕੇ ਬਚ ਸਕਦਾ, ਇੰਨਾ ਪਾਵਰਫੁਲ ਬੰਦਾ। ਫਿਰ ਸਰਮੌਰ ਕਿਉਂ ਆਖਿਆ, ਇਸ ਮਨੁੱਖ ਨੂੰ ਮਹਾਨ ਕਿਉਂ ਆਖਿਆ? ਮਹਾਨ ਇਸ ਕਰਕੇ ਆਖਿਆ ਹੈ ਕਿਉਂਕਿ ਜਿਹੜੀ ਅਕਲ ਬੁੱਧੀ ਪਰਮਾਤਮਾ ਨੇ ਇਸ ਮਨੁੱਖ ਨੂੰ ਬਖਸ਼ਿਸ਼ ਕੀਤੀ ਨਾ, ਉਹੋ ਜੀ ਮਹਾਨ ਬੁੱਧੀ, ਚੇਤਨ ਸ਼ਕਤੀ, ਜ਼ਬਾਨ ਵਿੱਚ ਬੋਲਣ ਦੀ ਤਾਕਤ, ਉਸ ਬੋਲਾਂ ਨੂੰ ਸੁਣ ਕੇ ਸਮਝਣ ਦੀ ਤਾਕਤ ਕਿਸੇ ਜਾਨਵਰ ਕੋਲ ਨਹੀਂ ਸੀ, ਕਿਸੇ ਪੰਛੀ ਕੋਲ ਨਹੀਂ। ਜਿਹੋ ਜੀ ਮਹਾਨ ਸਮਤ ਬੁੱਧੀ, ਇੱਕ ਦਿਮਾਗ ਪਰਮਾਤਮਾ ਨੇ ਮਨੁੱਖ ਨੂੰ ਬਖਸ਼ਿਸ਼ ਕੀਤਾ, ਇਹ ਉਹਨਾਂ ਕੋਲ ਨਹੀਂ ਵਿਚਾਰ। ਤੁਸੀਂ ਵਿਦਵਾਨਾਂ ਨੂੰ ਪੜ੍ਹ ਕੇ ਵੇਖੋ, ਉਹ ਕਹਿੰਦੇ ਨੇ 84 ਲੱਖ ਜੂਨਾਂ ਭੋਗ ਜੂਨੀ ਵਿੱਚ ਆਉਂਦੀਆਂ ਨੇ, ਭੋਗ ਜੂਨੀ। ਭੋਗ ਜੂਨੀ ਦੇ ਅਰਥ ਪਤਾ ਕੀ ਹੁੰਦੇ? ਜਿਹੜੇ ਵਿਚਾਰੇ ਉਮਰ ਭੋਗਣ ਵਾਸਤੇ ਆਏ, ਕੋਈ ਪਿਛਲੇ ਜਨਮਾਂ ਦਾ ਉਹਨਾਂ ਦਾ ਜਿਹੋ ਜਿਹੇ ਕਰਮ ਸੀ, ਉਹੋ ਜਿਹੀ ਉਹਨਾਂ ਨੂੰ ਜੂਨ ਮਿਲ ਗਏ, ਤੇ ਤੁਸੀਂ ਕਹੋਗੇ ਵੀ ਇਹ ਕੋਈ ਅੱਜ ਗੱਲ ਕੋਈ ਦਾਅਵੇ ਨਾਲ ਕਹਿ ਸਕਦਾ ਵੀ ਜਿਹੋ ਜਿਹੇ ਕਰਮ ਨੇ ਉਹੋ ਜਿਹੀ ਜੂਨੀ? ਬਿਲਕੁਲ 100%। ਅਸੀਂ ਕਿਸੇ ਦੀ ਗੱਲ ਨਹੀਂ ਕਰਨੀ, ਸਾਡੇ ਕੋਲ ਮਹਾਨ ਬਖਸ਼ਿਸ਼ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ। ਸਿੱਖਾਂ ਤੋਂ ਕੋਈ ਗੱਲ ਵੀ ਪੁੱਛ ਕੇ ਵੇਖ ਲਾ, ਸਤਿਗੁਰੂ ਹਰੇਕ ਗੱਲ ਦਾ ਜਵਾਬ ਹੋ ਸਕਦਾ ਤੈਨੂੰ ਸਾਇੰਸ ਨਾ ਦੇ ਸਕੇ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹਰੇਕ ਗੱਲ ਦਾ ਜਵਾਬ ਤੈਨੂੰ ਦੇ।
ਹਲੇ ਤੱਕ ਵਿਗਿਆਨ ਕੋਲ, ਹਾਲਾਂਕਿ ਬੜੀ ਤਰੱਕੀ ਕੀਤੀ ਉਸ ਵਿਗਿਆਨ ਨੇ, ਵੇਖੋ ਕੀ ਕੁਝ ਬਣਾ ਦਿੱਤਾ। ਤੁਸੀਂ ਅੱਜ ਉਹਨਾਂ ਨੇ ਇਹੋ ਜਿਹੇ ਕੰਪਿਊਟਰ ਸਿਸਟਮ ਬਣਾ ਦਿੱਤੇ, AI ਦੇ ਨਾਲ ਬਣਾ ਦਿੱਤਾ, ਤੁਸੀਂ ਆਪਣੇ ਘਰ ਵਿੱਚ ਪ੍ਰਵੇਸ਼ ਕਰੋ, ਤੁਸੀਂ ਜੋ ਬੋਲੋਗੇ ਉਹੀ ਘਰ ਦੇ ਵਿੱਚ ਸਾਰਾ ਸਿਸਟਮ ਕਰੇ। ਤੁਸੀਂ ਬੋਲੋਗੇ ਵੀ AC ਆਨ ਹੋ ਜਾਏਗਾ, ਤੁਸੀਂ ਬੋਲੋਗੇ ਆਫ ਹੋ ਜਾਏਗਾ, ਤੁਸੀਂ ਬੋਲੋਗੇ ਪੱਖਾ ਚੱਲ ਪਏਗਾ, ਹਾਲਾਂਕਿ ਕੋਈ ਰਿਮੋਟ ਨਹੀਂ, ਕੁਛ ਨਹੀਂ, ਬੋਲਣ ਦੇ ਨਾਲ ਤੁਹਾਡੀ ਆਵਾਜ਼ ਦੇ ਨਾਲ ਉਹ ਸਾਰਾ ਕੰਮ ਹੋ ਰਿਹਾ। ਕੀ ਤਰੱਕੀ ਨਹੀਂ, ਇੰਨਾ ਕੁਝ ਕਰ ਦਿੱਤਾ ਸਾਇੰਸ ਨੇ, ਵਿਗਿਆਨ ਨੇ। ਪਰ ਇੱਕ ਗੱਲ ਹਾਲੇ ਤੱਕ ਵਿਗਿਆਨ ਨਹੀਂ ਦੱਸ ਸਕੀ, ਹੋ ਸਕਦਾ ਨਾ ਦੱਸ ਸਕੇ, ਉਹ ਗੱਲ ਪਤਾ ਕਿਹੜੀ? ਬੰਦਾ ਮਰਨ ਤੋਂ ਬਾਅਦ ਕਿੱਥੇ ਜਾਂਦਾ? ਹਾਲਾਂਕਿ ਇੱਥੋਂ ਤੱਕ ਵੀ ਵਿਗਿਆਨ ਨੇ ਮੁਰਦਿਆਂ ਦੇ ਵਿੱਚ ਵੀ ਜਾਨ ਪਾ ਦਿੱਤੀ, ਉਹ ਮਸ਼ੀਨ ਦੇ ਨਾਲ ਕੁਝ ਸਮਾਂ ਬੰਦੇ ਨੂੰ ਜਿੰਦਾ ਰੱਖ ਸਕਦੇ ਨੇ, ਸਵਾਸ ਆਰਟੀਫਿਸ਼ਲ ਚਲਾ ਦਿੰਦੇ ਨੇ, ਪਰ ਸਦਾ ਵਾਸਤੇ ਨੇ, ਜੋ ਪਰਮਾਤਮਾ ਨੇ ਬਣਾਇਆ ਉਹਦੀ ਬਰਾਬਰੀ ਨਹੀਂ ਕਰ ਸਕਦੇ। ਬਹੁਤ ਤਰੱਕੀ ਕਰਨ ਦੇ ਬਾਵਜੂਦ ਵੀ ਹਲੇ ਤੱਕ ਉਹ ਇਹ ਨਹੀਂ ਦੱਸ ਸਕਿਆ ਵਿਗਿਆਨ ਵੀ ਮਰਨ ਤੋਂ ਬਾਅਦ ਬੰਦੇ ਦੀ ਆਤਮਾ ਕਿੱਥੇ ਜਾ ਕੇ ਪ੍ਰਵੇਸ਼ ਕਰ। ਪਰ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹ ਕੇ ਵੇਖੋ, ਸਤਿਗੁਰਾਂ ਨੇ ਅੱਜ ਤੋਂ ਕਈ 100 ਸਾਲ ਪਹਿਲਾਂ, ਜਦੋਂ ਹਲੇ ਵਿਗਿਆਨ ਨੇ ਇੰਨੀ ਤਰੱਕੀ ਵੀ ਨਹੀਂ ਸੀ ਕੀਤੀ, ਉਦੋਂ ਬਚਨ ਕਹਿ ਦਿੱਤੇ ਸੀ। ਭਗਤ ਤ੍ਰਿਲੋਚਨ ਜੀ ਦਾ ਸ਼ਬਦ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ। ਉਸ ਭਗਤ ਤ੍ਰਿਲੋਚਨ ਜੀ ਨੇ ਉੱਚੀ ਆਵਾਜ਼ ਵਿੱਚ ਲੋਕਾਂ ਨੂੰ ਕਹਿ ਦਿੱਤਾ ਸੀ, ਕਹਿਣ ਲੱਗੇ ਆਓ ਤੁਹਾਨੂੰ ਦੱਸੀਏ ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ, ਇਹਦੀ ਆਤਮਾ ਕਿੱਥੇ ਪ੍ਰਵੇਸ਼ ਕਰ। ਕਹਿਣ ਲੱਗੇ ਦੱਸ। ਉਹ ਕਹਿਣ ਲੱਗੇ ਬੰਦੇ ਦੀ ਐਕਟੀਵਿਟੀ ਨੂੰ ਵੇਖੋ, ਸੰਸਾਰ ਵਿੱਚ ਕੀ ਕਰ ਰਿਹਾ, ਕਿਹੋ ਜਿਹੇ ਕਰਮ ਕਰ ਰਿਹਾ, ਕਿਹੋ ਜਿਹੇ ਕੰਮ ਕਰ ਰਿਹਾ। ਜਿਹੋ ਜਿਹੀ ਬਿਰਤੀ ਹੋਏਗੀ, ਜਿਹੋ ਜਿਹੇ ਕਰਮ ਕਰ ਰਿਹਾ ਹੋਏਗਾ, 100% ਉਹੋ ਜਿਹੀ ਜੁਨੀ ਉਹਦੇ ਵਾਸਤੇ ਤਿਆਰ। ਉਹਨੇ ਇੱਕ ਪੰਕਤੀ ਪੜ੍ਹ ਕੇ ਸੁਣਾ ਦਿਓ। ਭਗਤ ਤ੍ਰਿਲੋਚਨ ਜੀ ਕਹਿੰਦੇ, ਅੰਤ ਕਾਲ ਜੋ ਲੱਛਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵਲ ਵਲ ਉਤਰੈ। ਜਿਸ ਬੰਦੇ ਨੇ ਆਪਣੀ ਜ਼ਿੰਦਗੀ ਵਿੱਚ ਸਾਰੀ ਜ਼ਿੰਦਗੀ ਮਾਇਆ ਦੇ ਅਰਟਣੀ ਲਾ ਛੱਡਿਆ, ਲਛਮੀ ਦੀ ਉਹਦੀ ਇੰਜ ਕਹਿ ਲਈਏ ਵੀ ਤਨ ਦੌਲਤ ਦੀ ਚਿਤਵਣੀ ਉਹਦੇ ਅੰਦਰ ਲੱਗੀ ਰਹੀ 24 ਘੰਟੇ, ਸਵੇਰੇ ਉੱਠਦਾ ਤੇ ਮਾਇਆ ਦੀ ਗੱਲ, ਸ਼ਾਮ ਨੂੰ ਉੱਠਦਾ ਤੇ ਮਾਇਆ ਦੀ ਗੱਲ। ਜਿਸ ਬੰਦੇ ਦੇ ਅੰਦਰ ਹਰ ਵਕਤ ਮਾਇਆ ਦਾ ਫੁਰਨ ਹੈ, ਕਹਿਣ ਲੱਗੇ ਮਰਨ ਤੋਂ ਬਾਅਦ ਉਹ ਸੱਪ ਦੀ ਜੁਨੀ ਪਏ। ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੇ, ਸ਼ੁਕਰ ਜੋਨ ਵਲ ਵਲ ਉਤਰ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੇ, ਪ੍ਰੇਤ ਜੋਨ ਵਲ ਵਲ ਉਤਰੇ। ਜੁਨੀਆਂ ਤਿਆਰ ਨੇ, ਜਿਹੋ ਜਿਹੇ ਸਾਡੀ ਬਿਰਤੀ ਹੈ, ਜਿਹੋ ਜਿਹੇ ਸਾਡੇ ਕਰਮ ਨੇ, ਮਰਨ ਤੋਂ ਬਾਅਦ ਉਹ ਜੀ। ਤੇ ਪੁੱਛਿਆ ਸੀ ਭਗਤ ਤ੍ਰਿਲੋਚਨ ਜੀ ਨੂੰ, ਇਹਨਾਂ ਜੁਨੀਆਂ ਤੋਂ ਛੁਟਕਾਰਾ ਵੀ ਹੈ, ਕਿਵੇਂ ਬਚ ਸਕਾਂਗੇ? ਅਖੀਰਲੀ ਪੰਕਤੀ ਵਿੱਚ ਉਹਨਾਂ ਦੇ ਬੋਲ, ਅੰਤ ਕਾਲ ਜੋ ਨਾਰਾਇਣ ਸਿਮਰੈ। ਅੰਤ ਕਾਲ ਦੇ ਅਰਥ ਵਿਦਵਾਨਾਂ ਨੇ, ਇਹ ਇੱਕ ਤੇ ਵਿਦਵਾਨ ਕਰਦਾ ਅੰਤਲੇ ਸਮੇਂ ਜਦੋਂ ਇਹਦੇ ਸਵਾਸ ਨਿਕਲ ਰਹੇ, 2-4 ਸਵਾਲ, ਪਰ ਇੱਕ ਵਿਦਵਾਨ ਮਹਾਂਪੁਰਖ ਦੇ ਅਰਥ ਕਰਦੇ ਨੇ ਅੰਤ ਕਾਲ, ਅੰਤਲਾ ਸਮਾਂ ਆ ਮਨੁੱਖਾ ਜਨਮ ਦਾ, ਕਿਉਂਕਿ ਕਈ ਜੁਨਾ ਭੁਗਤਣ ਤੋਂ ਬਾਅਦ ਇਸ ਬੰਦੇ ਨੂੰ ਅੰਤਲਾ ਸਮਾਂ ਇੱਕ ਦਿੱਤਾ ਹੈ ਪਰਮਾਤਮਾ ਨੇ, ਮਨੁੱਖਾ ਜਨਮ। ਤੇ ਮਨੁੱਖਾ ਜਨਮ ਨੂੰ ਅਸੀਂ ਭੋਗ ਜੁਨੀ ਨਹੀਂ ਕਹਿ ਸਕਦੇ, ਮਨੁੱਖਾ ਜਨਮ ਨੂੰ ਅਸੀਂ ਕਰਮ ਜੁਨੀ ਕਿਹਾ ਹੈ। ਕਰਮ ਜੁਨੀ ਦੇ ਅਰਥ ਨੇ ਕੁਝ ਕੰਮ ਕਰਨ ਵਾਸਤੇ ਆਇਆ, ਕਿਹੜਾ ਕੰਮ ਕਰਨਾ ਸੀ ਉਹ ਅੱਜ ਦਾ ਹੁਕਮਨਾਮਾ ਸਾਨੂੰ ਦੱਸਦਾ ਪਿਆ। ਬਾਕੀ ਜੁਨੀਆਂ ਭੋਗ ਜੁਨੀਆਂ ਨੇ, ਵਿਚਾਰੀ ਉਮਰ ਭੋਗਣ ਵਾਸਤੇ ਆਏ ਨੇ, ਪਸ਼ੂ ਨੂੰ ਉਮਰ ਮਿਲ ਗਈ, ਉਮਰ ਭੋਗ ਕੇ ਚਲਾ ਗਿਆ, ਉਹਦਾ ਕੋਈ ਏਮ ਨਹੀਂ, ਕੋਈ ਮਕਸਦ ਨਹੀਂ। ਕੋਈ ਉਹਨੇ ਨਹੀਂ ਕਿਹਾ ਵੀ ਮੈਂ ਡਾਕਟਰ ਬਣਨਾ, ਇੰਜੀਨੀਅਰ ਬਣਨਾ, ਮੈਂ ਵਕੀਲ ਬਣਨਾ, ਨਹੀਂ, ਉਹ ਵਿਚਾਰੇ ਉਮਰ ਭੋਗਣ ਵਾਸਤੇ ਆਏ ਨੇ, ਭੋਗ ਕੇ ਚਲੇ ਗਏ ਨਾ, ਆਪਾਂ ਆਪਣੇ ਜੋ ਉਹਨਾਂ ਦਾ ਕਰਮ ਸੀ ਭੋਗ ਕੇ ਚਲੇ ਗਏ। ਮੈਂ ਉਹ ਬਚਨ ਕਹਿ ਰਿਹਾ ਸੀ, ਭਗਤ ਤ੍ਰਿਲੋਚਨ ਜੀ ਕਹਿੰਦੇ ਨੇ, ਉਹ ਬੰਦਿਆ ਤੂੰ ਭੋਗ ਜੁਨੀ ਵਾਸਤੇ ਨਹੀਂ ਆਇਆ, ਤੂੰ ਤੇ ਕਰਮ ਜੁਨੀ ਵਿੱਚ ਆਇਆ, ਕਰਮ ਕਰਨ ਵਾਸਤੇ ਆਇਆ। ਜਿਹੋ ਜੇ ਕਰਮ ਕਰੇਗਾ ਤੇਰੀ ਆਤਮਾ ਉਹੋ ਜਿਹੀ ਹੋ ਜਾਏਗੀ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੇ, ਬਦਤ ਤ੍ਰਿਲੋਚਨ ਤੇ ਨਰ ਮੁਕਤਾ ਪੀਤਾਂਬਰ ਵਾਂਗੇ
ਹਿਰਦੇ ਵਸੇ ਜਿਸ ਬੰਦੇ ਨੇ ਅੰਤਲੇ ਸਮੇਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪ ਲਿਆ, ਅੰਤਲਾ ਸਮਾਂ ਜਿੰਨੇ ਵੀ 60-70 ਸਾਲ ਸਾਨੂੰ ਮਿਲੇ, ਪੂਰਾ ਸਾਡਾ ਮਨੁੱਖਾ ਜਨਮ ਜਿਹੜਾ ਅੱਜ ਬੀਤ ਰਿਹਾ, ਕੋਈ 100 ਸਾਲ ਤੱਕ ਜਾਂਦਾ ਹੈ, ਕੋਈ 50 ਸਾਲ ਤੱਕ ਜਾਂਦਾ ਹੈ, ਜਿੰਨੀ ਪਰਮਾਤਮਾ ਨੇ ਸਾਨੂੰ ਇਹ ਅੰਤਲੇ ਸਮੇਂ ਸਾਵਾਸ ਬਖਸ਼ਿਸ਼ ਕੀਤੀ, ਉਮਰਾਂ ਬਖਸ਼ਿਸ਼ ਕੀਤੀ, ਇਸ ਉਮਰ ਦੇ ਵਿੱਚ ਜੇ ਸਾਡੇ ਮਨ ਦੇ ਵਿੱਚ ਇੱਕ ਨਾਰਾਇਣ ਵਸ ਜਾਏ, ਵਾਹਿਗੁਰੂ ਦਾ ਨਾਮ ਸਾਨੂੰ ਚੇਤੇ ਆ ਜਾਏ, ਗੁਰਮੁਖ ਉਹ ਕਦੀ ਸੱਪ ਦੀ ਜੁਨੀ ਵਿੱਚ ਨਹੀਂ ਪਏਗਾ, ਉਹ ਕਦੀ ਪ੍ਰੇਤ ਦੀ ਜੁਨੀ ਵਿੱਚ ਨਹੀਂ ਪਏਗਾ, ਉਹ ਕਦੀ ਸੂਰ ਦੀ ਜੁਨੀ ਵਿੱਚ ਨਹੀਂ ਪਏਗਾ, ਅੰਤ ਵੇਲੇ ਨਾਰਾਇਣ ਸਿਮਰਨ ਵਾਲੇ ਨੂੰ ਪਰਮਾਤਮਾ ਦੀ ਗੋਦ ਮਿਲਦੀ, ਵਾਹਿਗੁਰੂ ਦਾ ਦਰ ਮਿਲਦਾ, ਵਾਹਿਗੁਰੂ ਦਾ ਘਰ ਮਿਲਦਾ। ਤੇ ਮੈਂ ਬਚਨ ਇੱਥੋਂ ਆਰੰਭ ਕੀਤੇ ਸੀ, ਗੁਰਮੁਖ ਆ ਮਨੁੱਖਾ ਜਨਮ ਜਿਹੜਾ ਸਾਨੂੰ ਮਿਲਿਆ ਹੈ ਨਾ, ਇਹ ਗੁਰੂ ਦੀ ਸੇਵਾ ਵਾਸਤੇ ਮਿਲਿਆ, ਗੁਰੂ ਵਾਲੇ ਬਣਨ ਵਾਸਤੇ ਮਿਲੇ, ਪਰਮਾਤਮਾ ਦਾ ਨਾਮ ਜਪਣ ਵਾਸਤੇ ਮਿਲਿਆ। ਪਰ ਹੈਰਾਨਗੀ ਦੀ ਗੱਲ, ਜਦੋਂ ਗੁਰੂ ਦੇ ਬਣਨ ਦੀ ਗੱਲ ਆਉਂਦੀ, ਗੁਰੂ ਦੀ ਸੇਵਾ ਦੀ ਗੱਲ ਆਉਂਦੀ, ਅੱਜ ਦਾ ਹੁਕਮ ਚੇਤੇ ਕਰਾਦੇ ਆ, ਪਹਿਲੀ ਪੰਕਤੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ। ਉਹ ਬੰਦਿਆ ਕਿਸੇ ਯੁਗ ਦੀ ਗੱਲ ਕਰ ਲਾ, ਗੁਰੂ ਤੋਂ ਬਿਨਾਂ ਤੇਰੀ ਭਟਕਣਾ ਨਹੀਂ ਉਹ ਖਤਮ ਹੋਣੀ, ਕੌਣ ਤੇਰਾ ਭਲਾ ਕਰ ਸਕਦਾ, ਕੌਣ ਹੈ ਜਿਹੜਾ ਤੈਨੂੰ 84 ਦੇ ਗੇੜ ਤੋਂ ਬਚਾ ਸਕਦਾ, ਕੇਵਲ ਇੱਕ ਗੁਰੂ, ਗੁਰੂ ਵਾਲਾ ਬਣ, ਨਾਮ ਜਪ, ਸਿਮਰਨ ਕਰ। ਕਿਉਂਕਿ ਮੈਂ ਆਰੰਭ ਵਿੱਚ ਬੇਨਤੀ ਪਤਾ ਕੀ ਕੀਤੀ ਸੀ, 84 ਲੱਖ ਜੂਨਾਂ ਦਾ ਸਰਦਾਰ ਹੈ ਮਨੁੱਖ, ਸਿਰਮੌਰ ਹੈ ਮਨੁੱਖ, ਇਸ ਧਰਤੀ ਤੇ ਤੇਰੀ ਸਿੱਖਦਾਰੀ, ਅਵਰ ਜੁਣ ਤੇਰੀ ਪਨਹਾਰੀ, ਪਨਹਾਰੀ ਦਾ ਅਰਥ ਪਤਾ ਕੀ ਹੁੰਦਾ, ਪਾਣੀ ਭਰਨ ਵਾਲੀ, ਸੇਵਾ ਕਰਨ ਵਾਲੀ। ਹੁਣ ਵੇਖੋ ਮਨੁੱਖ ਦੀ ਸੇਵਾ ਹੱਥੀ ਵੀ ਕਰਦਾ ਪਿਆ, ਮਨੁੱਖ ਦੇ ਕੰਟਰੋਲ ਵਿੱਚ ਚੱਲ ਰਿਹਾ ਜੇ, ਵੇਖੋ ਸਰਕਲ ਦੇ ਵਿੱਚ ਇਹਦੇ ਇਸ਼ਾਰਿਆਂ ਦੇ ਉੱਤੇ ਸ਼ੇਰ ਨੱਚਦਾ ਪਿਆ, ਸ਼ੇਰ ਕੰਮ ਕਰਦਾ ਪਿਆ, ਇਹ ਕਿਹਦੀ ਪਾਵਰ ਹੈ, ਦਿਮਾਗ ਦੀ। ਮਹਾਰਾਜ ਕਹਿਣ ਲੱਗੇ ਤੇਰੀ ਸਾਰੀ ਪਾਣੀ ਭਰਨ ਵਾਲੀ ਜੂਨ ਨੇ, ਉਹ ਬੰਦੇ ਇੰਨਾ ਸਰਮੌਰ ਤੂੰ, ਪਰ ਸਰਮੌਰ ਹੋ ਕੇ ਵੀ ਤੂੰ ਜੂਨਾਂ ਵਿੱਚ ਪੈ ਜਾਏ ਤੇ ਤੇਰੇ ਵਧਗਾ ਬਦਕਿਸਮਤ ਬੰਦਾ। ਜੇ ਪਰਮਾਤਮਾ ਨੇ ਸਰਮੌਰ ਬਣਾਇਆ ਹੈ, ਮਹਾਨ ਬਣਾਇਆ ਹੈ, ਤਾਂ ਬੰਦੇ ਤੇਰੇ ਕੰਮ ਵੀ ਮਹਾਨ ਹੋਣੇ ਚਾਹੀਦੇ, ਤੇਰੇ ਕਰਮ ਵੀ ਮਹਾਨ ਹੋਣੇ ਚਾਹੀਦੇ। ਪਰ ਬੰਦੇ ਨੂੰ ਪਰਮਾਤਮਾ ਨੇ ਮਨੁੱਖਾ ਦੇਹੀ ਤੇ ਬਖਸ਼ ਦਿੱਤੀ ਹੈ, ਪਰ ਬੰਦੇ ਨੂੰ ਮਹਾਨ ਬਣਾਉਣ ਵਾਲਾ ਮੇਰਾ ਸਤਿਗੁਰੂ ਹੈ। ਜੇ ਸਤਿਗੁਰੂ ਵਾਲੇ ਅਸੀਂ ਬਣਾ, ਅੱਜ ਅਸੀਂ ਕਹਿ ਦਿੰਦੇ ਲਓ ਜੀ ਉਹ ਹਲੇ 20 ਸਾਲ ਦਾ ਬੱਚਾ ਤੇ ਕਿਰਪਾਨ ਪਾ ਲਈ ਅੰਮ੍ਰਿਤ ਛਕ ਲਿਆ ਗਿਆਨੀ ਬਣਿਆ ਫਿਰਦਾ, ਹੁਣ ਗਿਆਨੀ ਬਣ ਗਿਆ। ਅਸੀਂ ਇਹਨੂੰ ਬੜਾ ਮਾੜਾ ਸਮਝ ਵੀ ਗੁਰੂ ਵਾਲੇ ਬਣ ਗਏ, ਕਿਰਪਾਨ ਪਾ ਲਈ, ਨਹੀਂ ਭਲੇ ਉਹ ਇਹ ਤੇ ਮਨੁੱਖਾ ਜਨਮ ਦੀ ਇੱਕ ਵੱਡੀ ਬਖਸ਼ਿਸ਼ ਸੀ ਜਿਹੜੀ ਗੁਰੂ ਕੋਲ ਸਾਨੂੰ ਮਿਲਣੀ। ਤੇ ਬੰਦਾ ਕਈ ਵਾਰੀ ਟਾਲ ਮਟੋਲੇ ਕਰਦੇ, ਕਹਿ ਦਿੰਦੇ ਲਓ ਜੀ ਹਲੇ ਤੇ ਬੜਾ ਸਮਾਂ ਹੈ, ਬਚਪਨ ਖੇਡਣ ਦਾ ਸਮਾਂ ਹੈ, ਜਵਾਨੀ ਕਿਤੇ ਐਸ਼ ਕਰਨ ਦਾ ਸਮਾਂ ਹੈ, ਬੁਢਾਪਾ ਆਏਗਾ ਤੇ ਗੁਰੂ ਵਾਲੇ ਵੀ ਬਣ ਲਾਂਗੇ। ਤੇ ਸਾਡੇ ਮਹਾਂਪੁਰਖ ਕਹਿੰਦੇ ਨੇ ਉਹ ਬੰਦੇ ਤੇਰੇ ਕੋਲ ਹੈ ਕੋਈ ਸਰਟੀਫਿਕੇਟ ਵੀ ਬਜ਼ੁਰਗ ਅਵਸਥਾ ਤੱਕ ਤੂੰ ਜਿੰਦਾ ਰਹਿ ਜਾਣਾ, ਉਹ ਇੱਥੇ ਤੇ ਪਤਾ ਹੀ ਕੋਈ ਨਹੀਂ ਕਿਹੜੇ ਵੇਲੇ ਮੌਤ ਨੇ ਆਣ ਕੇ ਤੈਨੂੰ ਆਪਣੇ ਅੱਗੇ ਲੈ ਜਾਣਾ। ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨਵੇ ਤਿਸੇ ਸਰੇਵ ਜਾ ਕੇ ਜੀ ਪ੍ਰਾਣਾ, ਹਰ ਜਪਦਿਆਂ ਖਿੰਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ। ਉਹ ਤੂੰ ਜਵਾਨੀ ਦੀ ਸੋਚਦਾ ਪਿਆ, ਤੂੰ ਬੁਢੇਪੇ ਦਾ ਸੋਚਦਾ ਪਿਆ, ਇੱਥੇ ਤੇ ਮੇਰੇ ਸਤਿਗੁਰੂ ਕਹਿੰਦੇ ਨੇ ਇੱਕ ਸਵਾਸ ਆਇਆ ਹੈ, ਦੂਸਰਾ ਤੇਰੇ ਹੱਥ ਵਿੱਚ ਨਹੀਂ, ਪਤਾ ਨਹੀਂ ਆਉਣਾ ਕਿ ਨਹੀਂ। ਹਰ ਜਪਦਿਆਂ ਖਿੰਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ, ਮੱਤ ਕੇ ਜਾਪੇ ਸਾ ਆਵੇ ਕੇ ਨਾ ਆਵੇ। ਮੇਰਾ ਕਹਿਣ ਦਾ ਭਾਵ ਗੁਰਮੁਖ ਜੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਬੋਲ ਕਹਿ ਰਹੇ ਨਾ ਹੁਕਮਨਾਮੇ ਦੇ ਵਿੱਚ, ਇਹਨੂੰ ਪੱਲੇ ਬੰਨ ਕੇ ਜਾਈਏ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗਾ। ਜੇ ਤੈਨੂੰ ਪਰਮਾਤਮਾ ਨੇ ਸਰਮੌਰ ਜੁਨੀ ਦਿੱਤੀ ਹੈ ਨਾ, ਮਨੁੱਖਾ ਜਨਮ ਦੇ ਦਿੱਤਾ, ਹੁਣ ਗੁਰੂ ਤੋਂ ਦੂਰ ਨਾ ਭੱਜੀ, ਗੁਰੂ ਵਾਲਾ ਬਣੀ, ਗੁਰੂ ਤੋਂ ਦੂਰ ਭੱਜੇਗਾ ਤੇਰਾ ਕਿਤੇ ਛੁਟਕਾਰਾ ਨਹੀਂ ਹੋਣਾ, ਜੂਨਾਂ ਵਿੱਚ ਪੈ ਜਾਏਗਾ, ਭਟਕਦਾ ਫਿਰੇ ਦੁਖੀ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਕਿਸਤਾਨ ਸਾਹਿਬ ਦੀ ਧਰਤੀ ਤੇ, ਪਾਕਿਸਤਾਨ ਗਏ ਨੇ ਸਿਆਲਕੋਟ, ਜਿਹੜੇ ਉਧਰ ਰਹਿ ਕੇ ਆਏ ਨੇ ਪਾਕਿਸਤਾਨ, ਉਹਨਾਂ ਨੂੰ ਪਤਾ ਇਹਨਾਂ ਪਿੰਡਾਂ ਨੂੰ, ਸਿਆਲਕੋਟ ਦੇ ਬਾਹਰ ਬਾਰ ਮਹਾਰਾਜ ਜੀ ਨੇ ਡੇਰਾ ਲਾਇਆ ਤੇ ਭਾਈ ਮਰਦਾਨਾ ਜੀ ਨੇ ਭੇਜ ਸਾਖੀ ਲੰਬੀ, ਮੈਂ ਬਹੁਤਾ ਲੰਬਾ ਨਹੀਂ ਖਿੱਚਾਂਗਾ ਇਹਨੂੰ,
ਭਾਈ ਮਰਦਾਨੇ ਨੂੰ ਭੇਜਿਆ ਸੀ ਕਾਗਜ਼ ਤੇ ਲਿਖ ਕੇ ਵੀ ਇਹਨਾਂ ਗੱਲਾਂ ਦਾ ਜਵਾਬ ਲੈ ਗਿਆ। ਜਿਸ ਵੇਲੇ ਪਿੰਡ ਵਿੱਚ ਗਏ ਕਿਸੇ ਕੋਲ ਜਵਾਬ ਸਹੀ ਨਹੀਂ ਸੀ ਮਿਲਿਆ। ਇੱਕ ਭਾਈ ਮੂਲਾ ਸੀ, ਉਹਨੇ ਜਵਾਬ ਲਿਖ ਕੇ ਦਿੱਤਾ ਸੀ। ਕਹਿਣ ਲੱਗੇ ਮਰਨਾ ਸੱਚ ਜਿਉਣਾ ਚੀਜ਼। ਜਦ ਲਿਖ ਕੇ ਲੈ ਕੇ ਮਹਾਰਾਜ ਕਹਿਣ ਲੱਗੇ ਬੜਾ ਸਿਆਣਾ ਬੰਦਾ ਇੱਥੇ ਰਹਿ ਰਿਹਾ ਜਿਹਨੂੰ ਪਤਾ ਵੀ ਮਰਨਾ ਸੱਚ ਜਿਉਣਾ ਝੂਠ। ਕਹਿਣ ਲੱਗੇ ਚੱਲ ਮਿਲ ਕੇ ਆਉਣੇ। ਮਿਲ ਕੇ ਆਏ, ਬੜੀ ਉਹਨੇ ਆਓ ਭਗਤ ਕੀਤੀ। ਮਹਾਰਾਜ ਜੀ ਦੇ ਨਾਲ ਕੋਈ ਸਮਾਂ ਚਲਾ ਗਿਆ, ਵਾਪਸ ਆ ਗਿਆ। ਕੁਝ ਸਮੇਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਮਰਦਾਨਿਆ ਚੱਲ ਆਪਣਾ ਬੜਾ ਪਿਆਰਾ ਮਿੱਤਰ ਬੜਾ ਸੂਝਵਾਨ ਸੱਜਣ ਸਿਆਲਕੋਟ ਵਿੱਚ ਰਹਿੰਦਾ, ਅੱਜ ਜਾਂਦੇ ਜਾਂਦੇ ਫਿਰ ਉਹਨੂੰ ਮਿਲ ਕੇ ਜਾਂਦੇ ਨਾਲ ਲੈ ਕੇ ਜਾਂਦੇ ਹਾਂ, ਜਿਹਨੂੰ ਇੰਨੀ ਸੱਚਾਈ ਪਤਾ ਲੱਗ ਗਈ। ਕਹਿਣ ਲੱਗੇ ਚੱਲ ਉਹਨੂੰ ਆਪਣੇ ਨਾਲ ਲੈ ਕੇ ਚੱਲੀਏ। ਜਿਸ ਵੇਲੇ ਅੱਜ ਮਹਾਰਾਜ ਦੁਬਾਰਾ ਗਏ ਨੇ ਨਾ, ਘਰ ਵਾਲੀ ਨੇ ਵੇਖ ਕੇ ਕਹਿਣ ਲੱਗੇ ਤੇ ਉਹ ਹੀ ਸਾਧੂ ਸੰਤ ਆ ਗਏ ਜਿਹੜਾ ਪਹਿਲਾਂ ਲੈ ਗਿਆ, ਹੁਣ ਫਿਰ ਨਾ ਬੰਦੇ ਨੂੰ ਲੈ ਜਾ। ਮਹਾਰਾਜ ਜੀ ਨੇ ਆਵਾਜ਼ ਮਾਰੀ, ਵੇਖੋ ਗੁਰਮੁਖ ਮੇਰੇ ਸਤਿਗੁਰਾਂ ਦੇ ਕੌਤਕ ਨੇ, ਸਤਿਗੁਰੂ ਸਾਡਾ ਭਲਾ ਕਰਨ ਵਾਸਤੇ ਸਾਡੇ ਦਰ ਤੇ ਵੀ ਆ ਜਾਂਦੇ ਨੇ, ਪਰ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਗੁਰੂ ਸਾਡਾ ਭਲਾ ਕਰਨ ਵਾਸਤੇ ਆਏ ਨੇ, ਅਸੀਂ ਗੁਰੂ ਨਾਲ ਹੀ ਛਲ ਫਰੇਬ ਕਰਨ ਲੱਗ ਪਏ। ਘਰ ਵਾਲੀ ਨੇ ਅੰਦਰੋਂ ਆਵਾਜ਼ ਦਿੱਤੀ, ਮਹਾਰਾਜ ਜੀ ਨੇ ਆਵਾਜ਼ ਮਾਰੀ ਮੁੱਲਿਆ ਉਹ ਆ ਤੈਨੂੰ ਅਸੀਂ ਮਿਲਣ ਵਾਸਤੇ ਆਏ। ਤੇ ਘਰ ਵਾਲੀ ਨੇ ਇਹਨੇ ਕਹਿ ਦਿੱਤਾ ਸੀ, ਕਹਿਣ ਲੱਗੇ ਸੰਤ ਜੀ ਮਹਾਂਪੁਰਖੋ ਮੁੱਲਾ ਘਰ ਨਹੀਂ। ਹਾਲਾਂਕਿ ਸਤਿਗੁਰਾਂ ਨੂੰ ਤਾਂ ਪਤਾ ਸੀ, ਪਰ ਛਲ ਫਰੇਬ ਕਰਨ ਵਾਲਾ ਬੰਦਾ। ਕਹਿਣ ਲੱਗੇ ਮਹਾਰਾਜ ਨੇ ਤਿੰਨ ਵਾਰੀ ਆਵਾਜ਼ ਮਾਰੀ ਨਹੀਂ ਆਇਆ। ਮਹਾਰਾਜ ਕਹਿਣ ਲੱਗੇ ਚੱਲ ਭਾਈ ਨਹੀਂ ਤੇ ਨਾ ਸਹਿ। ਸਤਿਗੁਰੂ ਅੱਗੇ ਵੱਲ ਤੁਰੇ ਨੇ, ਜਿਸ ਗਹੀਰੇ ਦੇ ਵਿੱਚ, ਗਹੀਰਾ ਤੁਸੀਂ ਸਮਝਦੇ ਜਿੱਥੇ ਪਾਥੀਆਂ ਸਾਂਭ ਕੇ ਰੱਖੀਆਂ ਹੁੰਦੀਆਂ ਸਨ ਇਸਤਰੀਆਂ ਨੇ, ਵੀ ਸਿਆਲ ਆਏਗਾ ਬਾਰਿਸ਼ਾਂ ਦਾ ਸਮਾਂ ਆਉਣਾ ਅੱਗ ਬਾਲਾਂਗੇ ਪ੍ਰਸ਼ਾਦਾ ਪਾਣੀ ਬਣ। ਉਹਦੇ ਵਿੱਚ ਲੁਕਿਆ ਸੀ ਸੱਪ ਨਿਕਲਿਆ ਡੰਗ ਮਾਰਿਆ ਤੇ ਮੌਤ ਹੋ ਗਈ। ਪਿੱਛੇ ਭੱਜੀ ਮਹਾਂਪੁਰਖ ਬਹੁਤ ਵੱਡੀ ਭੁੱਲ ਹੋ ਗਈ, ਤੁਹਾਡੇ ਤੋਂ ਬਚਾਇਆ ਸੀ ਸੱਪ ਵੱਲ ਚਲਾ ਗਿਆ। ਮਹਾਰਾਜ ਕਹਿਣ ਲੱਗੇ ਬੇਟਾ ਸਾਨੂੰ ਪਤਾ ਸੀ ਮੌਤ ਹੋਈ, ਉਹਨੂੰ ਬਚਾਉਣ ਵਾਸਤੇ ਅਸੀਂ ਆਏ ਸੀ, ਪਰ ਤੂੰ ਨਹੀਂ ਸਮਝ ਸਕੀ ਗੁਰੂ ਦੇ ਕਾਲ। ਕਹਿਣ ਲੱਗੇ ਬਖਸ਼ ਦੇ। ਕਹਿਣ ਲੱਗੇ ਸਮਾਂ ਨਿਕਲ ਗਿਆ। ਹੁਣ ਵੇਖੋ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗ ਗਿਆ, ਗੁਰੂ ਨੂੰ ਸੇਵਿਆ ਨਹੀਂ, ਗੁਰੂ ਵੱਲ ਨਹੀਂ ਗਿਆ, ਕਿੰਨਾ ਦੁੱਖ ਲੱਗਾ, ਜੂਨਾਂ ਵਿੱਚ ਭੜਕਣਾ ਪੈ ਗਿਆ, ਕਦੀ ਕਿਸੇ ਜਿੰਨੀ ਕਦੀ ਕਿਸੇ ਜਿੰਨੀ ਕਦੀ ਕਿਸੇ ਜਿੰਨੀ। ਗੁਰਮੁਖੋ ਮੇਰਾ ਗੁਰੂ ਬੜਾ ਦਿਆਲੂ ਹੈ, ਜਿਹੜਾ ਇੱਕ ਵਾਰੀ ਗੁਰੂ ਦਾ ਬਣ ਗਿਆ ਨਾ, ਸਮਾਂ ਜ਼ਰੂਰ ਪੈ ਜਾਏਗਾ ਪਰ ਮੇਰੇ ਸਤਿਗੁਰੂ ਇੱਕ ਦਿਨ ਬਖਸ਼ਿਸ਼ ਜ਼ਰੂਰ ਕਰਦੇ। ਅੱਜ ਦਸ਼ਮੇਸ਼ ਪਿਤਾ ਦਸਵੇਂ ਨਾਨਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਓ ਨਦੇੜ ਦੀ ਧਰਤੀ ਤੇ ਗਏ ਨੇ। ਕਹਿਣ ਲੱਗੇ ਜਿਸ ਵੇਲੇ ਮਹਾਰਾਜ ਜੀ ਦੇ ਸਾਹਮਣੇ ਝਾੜੀਆਂ ਦੇ ਵਿੱਚੋਂ ਖਰਗੋਸ਼ ਨਿਕਲਿਆ, ਪਿੱਛੇ ਮਹਾਰਾਜ ਦੌੜ ਪਏ, ਹੱਥ ਵਿੱਚ ਤੀਰ ਫੜਿਆ। ਕਹਿਣ ਲੱਗੇ ਇਹਦਾ ਸ਼ਿਕਾਰ ਜ਼ਰੂਰ ਕਰਨ, ਭੱਜੇ ਜਾਂਦੇ ਨੇ ਅੱਗੇ ਅੱਗੇ ਖਰਗੋਸ਼, ਪਿੱਛੇ ਮੇਰੇ ਸਤਿਗੁਰੂ ਝਾੜੀਆਂ ਦੇ ਵਿੱਚ ਜਮਾੜਿਆ ਵੀ ਪਾੜ ਗਿਆ। ਸਿੱਖ ਕਹਿਣ ਲੱਗੇ ਮਹਾਰਾਜ ਛੋਟਾ ਛੋਟਾ ਜਿਹਾ ਜਾਨਵਰ ਕੀ ਇਹਦਾ ਸ਼ਿਕਾਰ ਕਰਨਾ, ਕੀ ਇਹਨੂੰ ਮੌਤ ਦੇ ਘਾਟ ਤਾਂ। ਕਹਿਣ ਲੱਗੇ ਨਹੀਂ ਜਾਨਵਰ ਨਹੀਂ, ਸਾਡਾ ਪਿਆਰਾ ਸਿੱਖ ਹੈ, ਗੁਰੂ ਤੋਂ ਦੂਰ ਭੱਜਦਾ। ਮਹਾਰਾਜ ਜੀ ਕਹਿਣ ਲੱਗੇ ਸਿੱਖਾ ਉਹ ਇੰਨੇ ਜਨਮ ਹੋ ਗਏ ਨੇ ਗੁਰੂ ਤੋਂ ਦੂਰ ਭੱਜਦਾ, ਹੁਣ ਤੇ ਨਾ ਭੱਜ, ਹੁਣ ਹੀ ਰੁਕ ਜਾ। ਮੁਕਤੀ ਗੱਲ ਮਹਾਰਾਜ ਜੀ ਨੇ ਸ਼ਿਕਾਰ ਕੀਤਾ, ਇਹਨੂੰ ਮੌਤ ਦੇ ਘਾਟ ਨਹੀਂ ਉਤਾਰੇ, ਇਹਨੂੰ ਮੁਕਤੀ ਦੀ ਦਾਤ ਬਖਸ਼ੀ। ਉੱਥੇ ਫਿਰ ਮਹਾਰਾਜ ਜੀ ਨੇ ਦੱਸਿਆ ਸਿੱਖਾਂ ਨੂੰ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਸਾਡਾ ਸਿੱਖ ਸੀ, ਗੁਰੂ ਤੋਂ ਦੂਰ ਭੱਜਿਆ ਸੀ, ਅੱਜ ਸਾਡੇ ਸਾਹਮਣੇ ਆਇਆ ਸੀ। ਕਹਿਣ ਲੱਗੇ ਸਿੱਖਾ ਤੂੰ ਗੁਰੂ ਤੋਂ ਦੂਰ ਭੱਜਦਾ ਪਰ ਗੁਰੂ ਤੇਰੇ ਤੋਂ ਦੂਰ ਨਹੀਂ, ਅੱਜ ਤੈਨੂੰ ਅਸੀਂ ਦੂਰ ਨਹੀਂ ਭੱਜਣ ਦੇਣਾ, ਅੱਜ ਤੈਨੂੰ ਜੂਨਾ ਤੋਂ ਮੁਕਤ ਕਰਨਾ, ਤੁਸੀਂ ਹਜ਼ੂਰ ਸਭ ਜਾਂਦੇ ਹੋ। ਵੇਖੋ ਗੁਰਮੁਖੋ ਸਾਡਾ ਇਤਿਹਾਸ ਹੈ, ਕਿਤੇ ਹੀਰਾ ਘਾਟ ਕਿਤੇ ਬੰਦਾ ਘਾਟ, ਇਹ ਮਹਾਰਾਜ ਦੇ ਅਸਥਾਨ ਇੱਥੇ ਸ਼ਿਕਾਰ ਘਾਟ, ਤੁਸੀਂ ਉੱਥੇ ਦਰਸ਼ਨ ਕਰੋ, ਅੱਜ ਵੀ ਉੱਥੇ ਇਤਿਹਾਸ ਲਿਖਿਆ ਜੇ। ਇਹ ਉਸੇ ਮੁੱਲੇ ਖੱਤਰੀ ਦਾ ਜਿਹੜਾ ਜੂਨਾ ਵਿੱਚ ਭਟਕਦਾ ਫਿਰਦਾ ਸੀ, ਮਹਾਰਾਜ ਜੀ ਨੇ ਉਹਦਾ ਭਲਾ ਕੀਤਾ ਸੀ, ਉਹ ਅੱਜ ਵੀ ਅਸਥਾਨ ਗਵਾਈ ਭਰਦਾ ਪਿਆ। ਮੈਂ ਇਸ ਕਰਕੇ ਬੇਨਤੀ ਕੀਤੀ ਸਿੱਖਾ, ਜੇ ਪ੍ਰਮਾਤਮਾ ਨੇ ਮਨੁੱਖਾ ਜਨਮ ਦਿੱਤਾ ਗੁਰੂ ਤੋਂ ਦੂਰ ਨਾ ਭੱਜਿਆ, ਗੁਰੂ ਤੇਰਾ ਭਲਾ ਹੀ ਕਰਨ ਵਾਸਤੇ ਹੈ, ਗੁਰੂ ਨੇ ਸਾਡੇ ਕੋਲੋਂ ਲੈਣਾ ਥੋੜਾ ਕੁ, ਗੁਰੂ ਨੇ ਸਾਨੂੰ ਦਾਤਾਂ ਨਾਲ ਨਿਵਾਜਣਾ, ਗੁਰੂ ਵਾਲਾ ਬਣ, ਸੇਵਾ ਕਰ, ਸਿਮਰਨ ਕਰ, ਤਾਂ ਕਿ ਤੇਰੇ ਸਾਰੇ 84 ਦੇ ਗੇੜ ਜਿਹੜੇ ਨੇ ਉਹ ਖਤਮ ਹੋ ਸਕਣ। ਅੱਜ ਮਹਾਰਾਜ ਨੇ ਉਹ ਬਚਨ ਕਹੇ ਨੇ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗਾ, ਜੁਗ ਚਾਰੇ ਪਰਮਾਏ। ਇੱਕ ਯੁੱਗ ਤੇ ਥੋੜਾ ਤੇਰੀ ਭਟਕਣਾ, ਫਿਰ ਕਿਸੇ ਯੁੱਗ ਦੀ ਗੱਲ ਪਤਾ ਨੀ ਕਿੰਨਾ ਲੰਬਾ ਸਮਾਂ ਦੁੱਖ ਦੇ ਵਿੱਚ ਤੈਨੂੰ ਭਟਕਣਾ ਪਏਗਾ, ਜੇ ਸਤਿਗੁਰੂ ਵਾਲਾ ਨਾ ਬਣਿਆ,
ਜੇ ਗੁਰੂ ਦੀ ਸੇਵਾ ਨਾ ਕੀਤੀ, ਜੇ ਗੁਰੂ ਕੋਲੋਂ ਸਿੱਖਿਆ ਨਾ ਲਈ। ਹਮ ਦੀਨ ਤੁਮ ਜੁਗ ਜੁਗ ਦਾਤੇ ਸਭ ਦੇ ਦੇਹ ਬਜਾਈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਹੇ ਮੇਰੇ ਸਤਿਗੁਰੂ, ਅਸੀਂ ਦੀਨ ਏ, ਅਸੀਂ ਨਿਮਾਣੇ ਆ, ਤੁਸੀਂ ਤੇ ਹਰੇਕ ਯੁੱਗ ਦੇ ਵਿੱਚ ਦਾਤਾ ਦੇਣ ਵਾਲੇ ਹੋ, ਮੇਰੇ ਤੇ ਬਖਸ਼ਿਸ਼ ਕਰੋ। ਸ਼ਬਦ ਦੇ ਦੇਹ ਬਜਾਈ, ਆਪਣੇ ਸ਼ਬਦ ਦੀ ਦਾਤ ਬਖਸ਼ੋ, ਨਾਮ ਦੀ ਦਾਤ ਸਾਨੂੰ ਸਮਝਾ ਦਿਓ ਵੀ ਅਸੀਂ ਸੰਸਾਰ ਵਿੱਚ ਆਏ ਹਾਂ, ਕਰਨਾ ਕੀ ਹੈ ਤੇ ਕਰਨ ਵਾਸਤੇ ਕੀ ਕਰਨ ਵਾਸਤੇ ਆਏ ਹਾਂ। ਅਸੀਂ ਕਰਮ ਕਰਨ ਵਾਸਤੇ ਆਏ ਨਾ, ਕਿਉਂਕਿ ਭੋਗ ਜੋ ਨਹੀਂ, ਅਸੀਂ ਉਮਰ ਨਹੀਂ ਭੋਗ ਕੇ ਜਾਣਾ, ਅਸੀਂ ਕਰਮ ਕਰਕੇ ਜਾਣਾ। ਕਰਮ ਕਿਹੜਾ ਕਰਨਾ ਹੈ? ਭਈ ਪ੍ਰਾਪਤ ਮਨੁੱਖ ਦਿਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰ ਕਿਤੇ ਨਾ ਕਾਮ, ਤੇ ਕੀ ਕਰਿਆ ਕਰ ਮਿਲ ਸਾਧ ਸੰਗਤ ਭੱਜ, ਕੇਵਲ ਨਾਮ ਗੁਰੂ ਦੀ ਸੰਗਤ ਕਰਿਆ ਕਰ, ਨਾਮ ਜਪਿਆ ਕਰ। ਹਰ ਜੀ ਕਿਰਪਾ ਕਰੋ ਤੁਮ ਪਿਆਰੇ, ਹੇ ਹਰੀ ਜੀ ਜੇ ਤੁਸੀਂ ਮੇਰੇ ਤੇ ਕਿਰਪਾ ਕਰੋ, ਸਤਿਗੁਰ ਦਾਤਾ ਮੇਲ ਮਿਲਾਵ ਹਰ ਨਾਮ ਦੇਵੋ ਆਧਾਰੇ, ਮੇਰੇ ਤੇ ਵਾਹਿਗੁਰੂ ਇਹ ਕਿਰਪਾ ਕਰ ਦਿਓ, ਮੈਨੂੰ ਸਤਿਗੁਰੂ ਦਾਤਾ ਮਿਲਾ ਦਿਓ। ਜਦੋਂ ਸਤਿਗੁਰੂ ਦਾਤਾ ਮਿਲ ਜਾਏਗਾ ਨਾ, ਮੈਂ ਗੁਰੂ ਵਾਲਾ ਬਣ ਜਾਏਗਾ ਤੇ ਮੈਨੂੰ ਨਾਮ ਦੀ ਦਾਤ ਮਿਲ ਜਾਏਗੀ, ਮੇਰਾ ਭਲਾ ਹੋ ਜਾਏਗਾ। ਰਹਾਉ ਮਨਸਾ ਮਾਰ ਦੁਬਦਾ ਸਹਿ ਸਮਾਣੀ ਪਾਇਆ ਨਾਮ ਅਪਾਰਾ। ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਨਾ, ਨਾਮ ਦੀ ਦਾਤ ਮਿਲਦੀ, ਫਿਰ ਬੰਦੇ ਦੇ ਅੰਦਰ ਦੇ ਜਿਹੜੇ ਪੁਰਨੇ ਨੇ, ਆਸਾਵਾਂ ਨੇ, ਖਤਮ ਹੋ ਜਾਂਦੀਆਂ ਨੇ। ਇੱਕੋ ਆਸ ਰਹਿ ਜਾਂਦੀ ਉਹ ਪਰਮਾਤਮਾ ਦੇ ਨਾਮ ਦੀ। ਹਰ ਰਸ ਚਾਖ ਮਨ ਨਿਰਮਲ ਹੋਵਾ ਕਿਲਬਖ ਕੱਟ ਨਹਾਰਾ। ਜਦੋਂ ਗੁਰੂ ਮਿਲ ਗਿਆ, ਨਾਮ ਦੇ ਰਸ ਵਿੱਚ ਬੰਦਾ ਮਸਤ ਹੋ ਗਿਆ, ਤੇ ਨਾਮ ਦੇ ਰਸ ਵਿੱਚ ਮਸਤ ਹੋਣ ਦੇ ਨਾਲ ਕਿਲਵੇ ਕੱਟ ਨਹਾਰਾ, ਪਰਮਾਤਮਾ ਦਾ ਨਾਮ ਕਰੋੜਾ ਪਾਪ ਸੜ ਕੇ ਸਵਾਹ ਕਰ ਦਿੰਦਾ। ਸ਼ਬਦ ਮਰੋ ਫਿਰ ਜੀਵੋ, ਸਦ ਹੀ ਤਾਂ ਫਿਰ ਮਰਨ ਨਾ ਹੋਈ। ਸ਼ਬਦ ਵਿੱਚ ਆਪਣੇ ਆਪ ਨੂੰ ਜੋੜ ਕੇ ਤੇ ਆਪਣੇ ਆਪ ਨੂੰ ਮਾਰੋ, ਆਪਣੇ ਮਾਰਨ ਤੋਂ ਭਾਵ ਅੰਦਰ ਦੇ ਵਕਾਰਾਂ ਨੂੰ ਮਾਰੋ। ਜਦੋਂ ਅੰਦਰਲੇ ਵਕਾਰ ਮਰਨਗੇ ਨਾ, ਤੇ ਕਹਿਣ ਲੱਗੇ ਤਾਂ ਫਿਰ ਮਰਨ ਨਾ ਹੋਈ ਬੰਦਿਆ, ਤੇਰੀ ਆਤਮਕ ਮੌਤ ਨਹੀਂ ਹੋਏਗੀ, ਤੂੰ ਜੂਨਾ ਵਿੱਚ ਨਹੀਂ ਪਏਗਾ। ਅੰਮ੍ਰਿਤ ਨਾਮ ਸਦਾ ਮਨ ਮਿੱਠਾ ਸਬਦੇ ਪਾਵੈ ਕੋਈ। ਗੁਰਮੁਖ ਇਹ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਇਹ ਫਿੱਕਾ ਨਹੀਂ ਜੀ, ਇਹ ਬੇਸਵਾਦਾ ਨਹੀਂ, ਇਹ ਬੜਾ ਮਿੱਠਾ ਹੈ, ਬੜਾ ਰਸ ਆਉਂਦਾ ਇਹਦੇ ਵਿੱਚੋਂ। ਪਰ ਕਦੋਂ ਆਉਂਦਾ ਹੈ? ਜਦ ਅਸੀਂ ਗੁਰੂ ਵਾਲੇ ਬਣ ਕੇ ਵਾਹਿਗੁਰੂ ਦੇ ਨਾਮ ਵਿੱਚ ਭਿੱਜ ਜਾਂਦੇ, ਜੁੜ ਜਾਂਦੇ ਹਾਂ, ਫਿਰ ਇੰਨਾ ਰਸ ਆਉਂਦਾ ਹੈ। ਜਿਸ ਰਸ ਨੂੰ ਬਿਆਨ ਕਰਦੇ ਹਾਂ, ਬਾਬਾ ਫਰੀਦ ਸਾਹਿਬ ਜੀ ਨੇ ਬਚਨ ਕਿਹਾ ਸੀ, ਫਰੀਦਾ ਸ਼ੱਕਰ ਖੰਡ ਨਵਾਤ ਗੁੜ, ਮੱਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਨ ਤਦ ਹਰ ਬਿਨ ਕਸ਼ੂ ਨਾ ਲਾਗੀ ਭਗਤਨ ਕੋ। ਮਿੱਠਾ ਨਾਮ ਤੋਂ ਮਿੱਠਾ ਹੋਰ ਕੋਈ ਪਦਾਰਥ ਨਹੀਂ ਜੇ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵ ਹੈ ਤਿਸ ਦੀ। ਇਹ ਨਾਮ ਦੀ ਦਾਤ, ਗੁਰੂ ਦੇ ਮਿਲਾਪ ਦੀ ਦਾਤ ਪਰਮਾਤਮਾ ਨੇ ਆਪਣੇ ਹੱਥ ਵਿੱਚ ਰੱਖੀ ਹੈ। ਜਿਹਦੇ ਤੇ ਵਾਹਿਗੁਰੂ ਪ੍ਰਸੰਨ ਹੁੰਦਾ ਹੈ ਉਹਨੂੰ ਗੁਰੂ ਮਿਲਦਾ ਹੈ, ਜਿਹਦੇ ਤੇ ਗੁਰੂ ਪ੍ਰਸੰਨ ਹੁੰਦਾ ਹੈ ਉਹਨੂੰ ਨਾਮ ਦੀ ਦਾਤ ਮਿਲਦੀ ਹੈ। ਜਿਹਨੂੰ ਨਾਮ ਦੀ ਦਾਤ ਮਿਲ ਜਾਏ, ਨਾਨਕ ਨਾਮ ਰਤੇ ਸੁੱਖ ਪਾਇਆ। ਪਹਿਲੀ ਪੰਗਤੀ ਵਿੱਚ ਦੁੱਖ ਸੀ ਤੇ ਅਖੀਰਲੀ ਪੰਗਤੀ ਵਿੱਚ ਸੁੱਖ। ਕਹਿਣ ਲੱਗੇ ਹੁਣ ਗੁਰੂ ਮਿਲ ਗਿਆ, ਨਾਮ ਦੀ ਦਾਤ ਮਿਲੀ, ਨਾਨਕ ਨਾਮ ਰਤੇ ਸੁੱਖ ਪਾਇਆ। ਨਾਮ ਵਿੱਚ ਜਿਹੜਾ ਰੰਗਿਆ ਗਿਆ, ਫਿਰ ਸਾਰੇ ਸੁੱਖ ਮਿਲ ਗਿਆ। ਦਰਗਾਹ ਜਾਪੈ ਸਹੀ ਰੱਬ ਦੀ ਦਰਗਾਹ ਵਿੱਚ ਉਹ ਖਰੇ ਉਤਰਦੇ। ਸਤਿਗੁਰੂ ਕਿਰਪਾ ਕਰਨ, ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਮਨੁੱਖਾ ਜਨਮ ਵਾਹਿਗੁਰੂ ਨੇ ਦਿੱਤਾ ਹੈ, ਇਹਨੂੰ ਸੰਭਾਲ ਰਹੇ ਹੋ, ਗੁਰੂ ਵਾਲੇ ਬਣੇ ਹੋ, ਸੰਗਤ ਕਰਦੇ ਹੋ, ਨਾਮ ਜਪਦੇ ਹੋ, ਬਸ ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਉਹ ਵਿਚਾਰਾਂ ਕਰਦੇ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜਿਆ ਵਧਾਈਆ ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਣੇ ਆਈਆ ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿੰਨੀ ਵਸਾਇਆ ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸੁਧਾਰ ਹੋ ਹਰ ਨਾਲੇ ਹਰ ਨਾਲ ਹੋ, ਤੂੰ ਮਨ ਮੇਰੇ ਦੁਖ ਸਭ ਵਿਸਾਰਣਾ, ਅੰਗੀਕਾਰੋ ਕਰ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰਾ ਸਵਾਮੀ ਸੋ ਕਮਨ ਵਸਾਰ ਕਹੇ ਨਾਨਕ, ਮਨ ਮੇਰੇ ਸੁਧਾਰ ਹੋ ਹਰ ਨਾਲ ਸਾਚੇ ਸਾਹਿਬਾ, ਕਿਆ ਨਹੀਂ ਕਰ ਤੇਰੇ ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੈ ਸਦਾ ਸਭ ਸਲਾਹਾ ਤੇਰੀ, ਨਾਮ ਮਨ ਵਸਾਵੈ ਨਾਮ ਜਨ ਕੈ ਮਨ ਵਸਿਆ ਵਾ, ਜੇ ਸ਼ਬਦ ਘਨੇਰੇ ਕਾਹੇ ਨਾਨਕ ਸੱਚੇ ਸਾਹਿਬ, ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ, ਕਰ ਸਾਨ ਸੁਖ ਮਨੈ ਵਸਿਆ ਜਿਨ ਇੱਛਾ ਸਹਿ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਟੋ, ਜਿਸ ਦਿਆ ਵਡਿਆਈਆਂ ਕਾਹੇ ਨਾਨਕ, ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ,
ਵਾਜੇ ਪੰਚ ਸਭ ਤਿਤ ਕਰ ਸੁਭਾਗੈ ਕਰ ਸੁਭਾਗੈ ਸਬਦ ਵਾਜੇ ਕਲਾ ਜੁਤ ਕਰ ਧਾਰੀਆ ਪੰਜ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈਂ ਸੁਖ ਹੋਆ ਤਿਤ ਕਰੇ ਅਨਹਦ ਵਾਜੇ ਅਨ ਦਿਸਣਾ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਰ ਪਾਇਆ ਉਤਰੇ ਸਗਲ ਸੂਰੇ ਦੁਖ ਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣ ਸੁਣ ਤੇ ਪਨੀਰ ਕਹਿਤੇ ਪਵਿੱਤਰ ਸਤਿਗੁਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਜ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆ ਬੁਰਿਆਈਆ ਬਚੇ ਤਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਿਆ ਮਸ਼ਕਤ ਕਾਲ ਨਾਨਕ ਤੇ ਮੁਖੀ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੁਖ ਕਨੇ ਕੋਈ ਨ ਜਾਣੇ ਤੁਮਰਾ ਅੰਤ ਤੇ ਉਚਾਪ ਸਗਲ ਸਮਗੀ।

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ਼੍ਰੀ ਬੋਲੀ ਪਾਤਸ਼ਾਹ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਕਿਆ ਕਿ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨਾਂ ਦੇ ਆਵੈ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪੁੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਡੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਚੱਕਿਆ ਦਹੀਂ ਚਲਾਈ ਤੇ ਵਾਹਿ ਦੇ ਕੇ ਡਿਢ ਕੀਤਾ ਤੇਨਾ ਪਿਆਰ ਸਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਕੋਪੜੀਆਂ ਲਹਾਈਆਂ ਚਰਖੜੀਆਂ ਤੇ ਚੜੇ ਹਾਰ ਨਜ਼ਰ ਆਏ ਗੁਰਦੁਆਰੇ ਸੇਵਾ ਵਾਸਤੇ ਗੁਰਬਾਣੀ ਕੀਤੀਆਂ ਧਰਮ ਨਹੀਂ ਹਾਰਿਆ ਸੀ ਕਿਸੇ ਦੇ ਕੇਸਾਂ ਸਾਸ਼ਤ ਸਿੰਘ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਮੇਂ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾ ਹੈ ਚਿਤ ਆਮਣ ਕਾ ਸਤਿਕਾਰ ਸਭ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤੁਹਾਨੂੰ ਚਰਿਆ ਦੇਖ ਤੇ ਕਿ ਫਤਿਹ ਬਿਰਧ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਸ਼ਨਾ ਕਿਉਂਕਿ ਆ ਚੰਡੇ ਪੂੰਗੇ ਜੁਗ ਜੁਗਾ ਟਲ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਕੀ ਬਨਵਾਜ ਪੰਥ ਸਦਾ ਸਹਾਇ ਦਿੱਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿੰਨਾ ਤੋਂ ਆਪ ਜੀ ਪੰਥ ਨੂੰ ਛੋੜਿਆ ਗਿਆ ਨਿਕਲਸ਼ਨ ਦਾਸ ਤੇ ਆਸਮਾਨ ਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਰੋਟੀਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਦਾਸ ਜੀ ਦੋਏ ਕਰ ਜੋੜ ਕਰੋ ਅਰਦਾਸ ਭਾਵੇ ਤਾਣੇ ਰਾਸ ਹੇ ਗਰੀਬ ਨਵਾਜ ਜੀ ਆਪ ਜੀ ਦੇ ਚਰਨ ਕਾਮਨਾ ਤੇ ਅਰਦਾਸ ਮੇਤੀ ਆਪ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਪਾਣ ਸੰਗਤਾਂ ਨੂੰ ਦਰਸ਼ਨ ਦਾ ਦੇ ਕੇ ਨਾਗ ਦਾ ਆ ਜੀਓ ਬੇਅੰਤ ਬਾਣੀਆਂ ਦੇ ਪਾਸ ਅੱਜ ਵੀ ਰਾਗੀ ਸਿੰਘਾਂ ਨੇ ਆਪਦੇ ਚਰਨਾਂ ਜਾ ਸਕੀ ਵਾਦ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮ ਨੈਮਿਤ ਕਿਸਾ ਤਿਆਰ ਕੀਤੀ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦਾਂ ਦੀ ਵਿਸਾਣੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਮਿੱਤਰ ਬਾਣੀ ਟਾਣੀ ਬਲ ਬੁੱਧੀ ਬਖਸ਼ਿਸ਼ ਕਰੋ ਇਹਨੂੰ ਆਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਛੀਆਂ ਦਾ ਤਾਂ ਵਿੱਚੋਂ ਪਿੱਤਰ ਕੜਾਬ ਸ਼ਾਹਜੀ ਦੇ ਗੱਲ ਤਿਆਰ ਕਰਕੇ ਹਲਦਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸਿੰਘ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਤਾਰ ਜੇ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਤੇ ਰੱਖਿਆ ਬਖਸ਼ਿਸ਼ ਕਰੋ ਜੀ ਦਤਾਰ ਆਪ ਜੀ ਮੱਛੀਆਂ ਦਾਤਾਂ ਦੇ ਨਗਰਾਂ 'ਚ ਤੁਰਸ ਵਾਲੀਆਂ ਪ੍ਰਵਾਨ ਕਰਨੀ ਆਪਦੇ ਚਰਨਾਂ ਸੇਵਾ ਕਰਦੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਢੀ ਕਲਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਣ ਪਾਲਤਾ ਕਰੋ ਕਿਰਪਾ ਕਰੋ ਗਰੀਬ ਨਿਵਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਭ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸੰਗਤਾਂ ਦਾ ਦਰ ਤੇ ਤਿਰਪੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਗਰੀਬ ਨਿਵਾਜ ਕਿਰਪਾ ਕਰੋ ਦਰਾਨ ਖਾਲਸਾ ਪੰਥ ਸੇਖ ਕੌਮ ਨੂੰ ਏਕਤਾ ਸਵਾਗਤ ਆਦਿ ਬਖਸ਼ਿਸ਼ ਕਰਕੇ ਸਤਨ ਰੋਜ ਦਾਲ ਬਖਸ਼ੋ ਚਾਨਾ ਨਾ ਜੋੜੋ ਜਵਾਨ ਜਾਂ ਪਿਆਰ ਦਿੱਤਾ ਹਾਣ ਮੈਦਾਨ ਜਵਾਨ ਫਤਿਹ ਬਖਸ਼ੀ ਬਾਦਾ ਕਰੋ ਜੀ ਗੁਰੂ ਗਰੀਬ ਨਿਵਾਜ ਬਖਸ਼ਿਸ਼ ਕਰੋ ਦੂਰ ਦੁਰਾਜ ਕਰਾਂ ਬੈਠੀਆਂ ਲਾਗ ਪਿਤਾ ਗੀਤ ਸਰਵਣ ਗਈਆਂ ਸਰਵਣ ਕਰ ਰਹੀਆਂ ਸਾਰੀ ਸੰਗਤ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਦਰ ਆਪਣੇ ਕਿਰਪਾ ਕੀਤੀ ਸੰਗਤਾਂ ਨੂੰ ਤਾਂ ਬਖਸ਼ੇ ਸੰਗਤ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਅਵਤਾਰ ਸੰਗਤਾਂ ਮਾਇਆ ਪੇਟਾ ਕਰ ਰਹੀ ਚਰਨਾਂ ਪ੍ਰਵਾਨ ਕਰੋ ਬਖਸ਼ਿਆ ਸਾਹਿਬ ਦੇ ਕਮਾਈਆਂ ਸਫਲ ਕਰੋ ਕਾਰਜ ਵੱਧ ਬਦਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਮਾਂ ਦਾ ਪੂਰੀਆਂ ਕਰੋ ਜੀ ਮਿਹਰਬਾਨ ਕਰਿਆ ਹੋ ਗਰੀਬ ਨਿਵਾਜ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਫਿਰ ਤੇ ਰਘੁਨਾਮੀ ਬਖਸ਼ੀ ਕਰਕੇ ਪ੍ਰਣ ਲੜੀ ਵਾਸਤੇ ਅੱਜ ਪਾਠ ਵਾਸਤੇ ਰਾਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ ਰਹਿੰਦੇ ਘਰ ਸਵਾਰ ਕੇ ਚਰਨਾਂ ਤੋਂ ਅੱਜ ਬਣਾਓ ਸ਼ੁੱਧ ਅਤੇ ਪਿੱਤਰ ਸੇਵਾ ਲੈਣ ਕੇ ਵਾਸਤੇ ਦਤਾਰ ਸਹੀ ਪਿਆਰੇ ਮੇਰੇ ਜਿਹੜਾ ਮੇਰਾ ਆਪਦਾ ਨਾਮ ਜਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਪੁੱਛ ਹੈ ਗੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖੁਆਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾ ਜੋ ਸ਼ਰਦਾ ਕਰ ਸੇਵੰਦੇ ਗੁਰੂ ਪਾਰ ਉਤਾਰ ਖੰਡਾ ਜਾ ਕੇ ਹੱਥ ਮੈਂ ਕਲਗੀ ਸੋਹੈ ਸੀਸ ਸੋ ਹਮਾਰੀ ਰਚਿਆ ਕਰ ਗੁਰੂ ਕਲਗੀ ਧਾਰ ਜਗਦੀਸ਼ ਬੋਲੇ ਸੁਨਹਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

0: ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਭਰਮਾਈ। ਹਮ ਦੀਨ ਤੁਮ ਜੁਗ ਜੁਗ ਦਾਤੇ, ਸਭ ਦੇ ਦੇਹ ਬੁਝਾਈ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਅਵਸਾਦ ਸਿੰਘ ਜੀ ਮਹਾਰਾਜ ਬਖਸ਼ਿਸ਼ ਤਿਆਰ ਸਕਦੇ, ਬੜੀ ਸ਼ਰਧਾ ਭਾਵ ਸਾਹਿਬ ਪਿੱਤਰ ਗੁਰਬਾਣੀ ਆਸਾ ਕੀ ਵਾਰ ਸਬੂਰ ਕੀਤੇ, ਸਰਨ ਕੀਤੇ ਨੇ, ਪ੍ਰੰਤ ਆਪ ਸੰਗਤਾਂ ਨੇ ਵਿਦਵਾਨ ਵੀ ਜਦੋਂ ਮਹਾਨ ਬਖਸ਼ਿਸ਼ ਹੋਈ ਗੁਰੂ ਸਾਹਿਬਾਂ ਦੀ, ਅੱਜ ਹੁਕਮਨਾਮੇ ਦੀ ਕਥਾ ਵਿਚਾਰ ਸਰਨ ਕੀਤੀ, ਅਰਦਾਸ ਸਾਹਿਬ ਦੀਆਂ ਭਰੀਆਂ ਨੇ, ਪ੍ਰੰਤ ਮਹਾਰਾਜ ਬਖਸ਼ਿਸ਼ ਪਿੱਤਰ ਨਾਮੇ ਸਰਨ ਕੀਤੇ ਹਨ। ਸੋ ਸਤਿ ਸ੍ਰੀ ਰਾਜਾ ਸੁਭਾਸ ਵਾਲ ਗੁਰੂ ਸਾਹਿਬਾਂ ਨੇ ਆਪ ਗੁਰੂ ਖਾਲਸਾ ਨੂੰ ਬਖਸ਼ਿਸ਼ ਕੀਤਾ ਹੈ। ਪਾਤਸ਼ਾਹ ਸਿੰਘ ਜੀ ਆਪ ਸੰਗਤਾਂ ਨੂੰ ਪਤਾ ਹੈ ਕਿ ਗੁਰੂ ਘਰ ਹਰ ਰੋਜ਼ ਡੜੀ ਵਾਰ ਸਹਿਜ ਪਾਠ ਹੋ ਰਹੇ ਨੇ, ਸੰਗਤਾਂ ਕਾਰਾਂ ਦੇ ਵਿਅੰਤ ਸੰਗਤਾਂ ਕਾਰਾਂ 'ਚ ਬੈਠ ਕੇ ਡੜੀ ਵਾਰ ਸਹਿਜ ਪਾਠ ਕਰ ਰਹੀਆਂ ਨੇ। ਸੋ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਸਤਿ ਸੰਗਤ ਜੀ ਤੁਸੀਂ ਜ਼ਰੂਰ ਭਾਈ ਰਜਿੰਦਰ ਸਿੰਘ ਨਾਲ ਆਪਣਾ ਸੰਪਰਕ ਕਰਕੇ ਅਤੇ ਉਹਨਾਂ ਨੂੰ ਆਪਣਾ ਨੰਬਰ ਦੇ ਦਿਓ, ਤਾਂ ਕਿ ਸਮੇਂ ਸਿਰ ਜਦੋਂ ਲੋੜ ਹੋਵੇ ਤੁਹਾਨੂੰ ਆਪਣਾ ਫੋਨ ਕਰਕੇ ਸੰਪਰਕ ਕਰ ਸਕਣਗੇ। ਉਹਨਾਂ ਦਾ ਫੋਨ ਨੰਬਰ ਹੈ 408-2712-408-712-4145। ਸੋ ਸਤਿ ਸੰਗਤ ਜੀ ਆਪ ਸੰਗਤ ਨੂੰ ਪਤਾ ਹੈ ਕਿ ਗੁਰੂ ਘਰ ਦੇ ਜੋ ਨਾਰਥ ਐਂਡ ਸਾਊਥ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਨਾਰਥ ਸਾਈਡ ਅਤੇ ਸਾਊਥ ਸਾਈਡ, ਉਹਨਾਂ 'ਤੇ ਬੇਅੰਤ ਖਰਚਾ ਹੋ ਰਿਹਾ, ਆਪ ਦੇਖ ਰਹੇ ਹੋ। ਸਤਿ ਸੰਗਤ ਜੀ ਮਹਾਰਾਜ ਦੀ ਕਿਰਪਾ ਹੋਈ ਹੈ, ਬੇਅੰਤ ਪ੍ਰੋਗਰਾਮ ਵੱਲੋਂ ਬੇਅੰਤ ਮਾਇਆ ਆਪਣਾ ਦਸਵੰਧ ਸਫਲ ਕਰਦੇ ਹੋਏ ਹਾਂ। ਗੁਰੂ ਘਰ ਨੂੰ ਸੰਗਤਾਂ ਨੇ ਮਾਇਆ ਭੇਟਾ ਕੀਤੀ ਹੈ, ਬਟ ਭਾਗੀ ਹਨ, ਬਾਕੀ ਸਾਰੇ ਜੀ ਨੇ ਅੱਜ ਤੱਕ ਮਾਇਆ ਨਹੀਂ ਦਿੱਤੀ। ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਆਪਣਾ ਆਪਣਾ ਹਿੱਸਾ ਪਾ ਕੇ ਅਸੀਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਤਿ ਸੰਗਤ ਦੀ ਆਪ ਬੇਨਤੀ ਹੈ ਸੰਗਤਾਂ ਨੂੰ ਕਿ ਖਾਲਸਾ ਸਕੂਲ ਦਾ ਐਡਮਿਸ਼ਨ ਖੁੱਲ੍ਹਾ ਹੈ ਸਵੇਰੇ, ਸੋ ਆਨਲਾਈਨ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਜ਼ਰੂਰ ਖਾਲਸਾ ਸਕੂਲ ਦਾਖਲ ਕਰਵਾ ਕੇ ਇਹਨਾਂ ਬੱਚਿਆਂ ਨੂੰ ਅੱਜ ਦੇ ਸਮੇਂ ਦੇ ਮੁਤਾਬਕ ਜੋ ਮਹਾਨ ਜ਼ਰੂਰਤ ਹੈ ਬੱਚਿਆਂ ਨੂੰ ਪੰਜਾਬੀ ਜ਼ਰੂਰ ਪੜ੍ਹਾਓ। ਸੋ ਸਤਿ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ 7 ਤੋਂ ਲੈ ਕੇ 9 ਤੱਕ, ਅਗਸਤ 7-9 ਤੱਕ ਸਾਡੇ ਪਾਸ ਪਹੁੰਚ ਰਹੇ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ। ਸੋ ਸਤਿ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ 7-8-9 ਨੂੰ ਗੁਰੂ ਕਰਾਓ। ਸੋ 7 ਔਰ 8 ਨੂੰ ਕੀਰਤਨ ਕਰਨਗੇ ਸ਼ਾਮ ਨੂੰ 6-9 ਤੱਕ, ਅਤੇ 9 ਨੂੰ ਕਰਨਗੇ 11-2 ਤੱਕ। ਸੋ ਸਮੇਂ ਦੇ ਮੁਤਾਬਕ ਪਹੁੰਚੋ ਸਤਿ ਸੰਗਤ ਜੀ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਹੁਣ ਭਾਈ ਸਾਹਿਬ ਤਿਆਰ ਨੇ, ਸਹਿਜ ਪ੍ਰੋਗਰਾਮ ਕਰਨਗੇ, ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਹਿਬ ਸੰਗਤ ਜੀ ਵਡਭਾਗੀ ਹੋ ਜੋ ਗੁਰੂ ਦਰਬਾਰ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਹੋ। ਆਓ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 838 ਤੋਂ ਅੱਗੇ ਸ੍ਰੀ ਸਹਿਜ ਪਾਠ ਆਪਾਂ ਪ੍ਰਾਰੰਭ ਕਰਨਾ ਹੈ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। ਪਾਵਨ ਅੰਗ 838 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹੱਲਾ ਪਹਿਲਾ ਥਿੱਤੀ, ਘਰ ਦਸਵਾਂ ਜਤ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਏਕਮ ਏਕੰਕਾਰ ਨਿਰਾਲਾ, ਅਮਰ ਅਜੋਨੀ ਜਾਤ ਨ ਜਾਲਾ। ਅਗਮੈ ਗੋਚਰ ਰੂਪ ਨ ਰੇਖਿਆ, ਖੋਜਤ ਖੋਜਤ ਘਟ ਘਟ ਦੇਖਿਆ। ਜੋ ਦੇਖ ਦਿਖਾਵੈ ਤਿਸ ਕੋ ਬਲ ਜਾਈ, ਗੁਰਪ੍ਰਸਾਦ ਪਰਮ ਪਦ ਪਾਈ। ਕਿਆ ਜਪ ਜਾਪੋ ਬਿਨ ਜਗਦੀਸੈ, ਗੁਰ ਕੈ ਸ਼ਬਦ ਮਹਿਲ ਘਰ ਦੀਸੈ। ਰਹਾਉ ਦੂਜੈ ਭਾਈ ਲੱਗੇ ਪਛਤਾਣੀ, ਜਮਦਰ ਬਾਧੇ ਆਵਣ ਜਾਣੇ। ਕਿਆ ਲੈ ਆਵਹਿ ਕਿਆ ਲੈ ਜਾਹੇ, ਸਿਰ ਜਮਕਾਲ ਸੇ ਛੋਟਾ ਖਾਹੇ। ਬਿਨ ਗੁਰ ਸ਼ਬਦ ਨਾ ਛੂਟ ਸਕੋਏ, ਪਾਖੰਡ ਕੀਨੈ ਮੁਕਤ ਨ ਹੋਏ। ਆਪੇ ਸੱਚ ਕੀਆ ਕਰ ਜੋੜ, ਅੰਡਜ ਫੋੜ ਜੋੜ ਵਿਛੋੜ। धरत आकाश किए बैसन कौथाओ, रात दिनंत किए पाओ पाओ, जिन किए कर वेखनहारा, अवर न दूजा सिरजनहारा।

ਜਿਨ ਸਾਜੀ ਸੋ ਕੀਮਤ ਪਾਵੇ, ਕੀਮਤ ਪਾਏ ਰਹਿਆ ਭਰਪੂਰ, ਕਿਸ ਨੇੜੇ ਕਿਸ ਆਖਾਂ ਦੂਰ। ਚੌਥ ਉਪਾਏ ਚਾਰੇ ਬੇਦਾ, ਖਾਣੀ ਚਾਰੇ ਬਾਣੀ ਭੇਦਾ, ਅਸ਼ਟ ਦਸਾ ਖਟਤੀ ਨੂੰ ਪਾਏ, ਸੋ ਬੂਜੈ ਜਿਸ ਆਪ ਬੁਝਾਏ। ਤੀਨ ਸਮਾਵੈ ਚੌਥੇ ਵਾਸਾ, ਪ੍ਰਣਵਤ ਨਾਨਕ ਹਮਤਾ ਕੇ ਦਾਸਾ। ਪੰਚਮੀ ਪੰਚ ਭੂਤ ਬੇਤਾਲਾ, ਆਪ ਅਗੋਚਰ ਪੁਰਖ ਨਿਰਾਲਾ। ਇੱਕ ਭ੍ਰਮ ਭੁੱਖੇ ਮੋਹ ਪਿਆਸੇ, ਇੱਕ ਰਸ ਚਾਖ ਸ਼ਬਦ ਤ੍ਰਿਪਤਾ ਸੇ। ਇੱਕ ਰੰਗ ਰਾਤੇ ਇੱਕ ਮਰ ਧੂਰ, ਇੱਕ ਦਰ ਘਰ ਸਾਚੈ ਦੇਖ ਦੂਰ। ਝੂਠੇ ਕਹੋ ਨਾਹੀ ਪਤਨਾਓ, ਕਬੂ ਨਾ ਸੂਚਾ ਕਾਲਾ ਕਾਓ। ਪਿੰਜਰ ਪੰਖੀ ਬੰਧਿਆ ਕੋਏ, ਛੇਰੀ ਭਰਮੈ ਮੁਕਤ ਨ ਹੋਏ। ਤਉ ਛੂਟੈ ਜਾਂ ਖਸਮ ਚੜਾਏ, ਗੁਰਮਤ ਮੇਲੇ ਭਗਤ ਦ੍ਰਿੜਾਏ। ਖਸਟੀ ਖੱਟ ਦਰਸ਼ਨ ਪ੍ਰਭ ਸਾਜੇ, ਅਨਹਦ ਸ਼ਬਦ ਨਿਰਾਲਾ ਵਾਜੇ। ਜੇ ਪ੍ਰਭ ਭਾਵੈ ਤਾਂ ਮਹਿਲ ਬੁਲਾਵੈ, ਸ਼ਬਦੇ ਭੇਦੇ ਤਉ ਪਤ ਪਾਵੈ। ਕਰ ਕਰ ਵੇਸ ਖਪਹਿ ਜਲ ਜਾਵੈ, ਸਾਚੈ ਸਾਚੀ ਸਾਚ ਸਮਾਵੈ। ਸਪਤਮੀ ਸਤ ਸੰਤੋਖ ਸਰੀਰ, ਸਾਤ ਸਮੁੰਦ ਭਰੇ ਨਿਰਮਲ ਨੀਰ।

ਘਟ ਘਟ ਨਾਥ ਮਹਾ ਬਲਵੰਡਾ ਆਈ ਪੂਤਾ ਇਹੋ ਜਗ ਸਾਰਾ ਪ੍ਰਭ ਆਦੇਸ ਆਦਿ ਰਖਵਾਰਾ ਆਦਿ ਜੁਗਾਦੀ ਹੈ।

ਨਾਮ ਰੱਤੇ ਸਦਾ ਸੁਖ ਹੋਈ, ਗੁਰਮੁਖ ਵਿਰਲਾ ਬੂਝ ਕੋਈ, ਹਿਰਦੈ ਜਪਨੀ ਜਪੋ ਗੁਣ ਤਾਸਾ, ਹਰ ਅਗਮੈ ਗੋਚਰਾ ਪਰੰਪਰ ਸੁਆਮੀ, ਜਨ ਪਗ ਲਗ ਧਿਆਵੋ ਹੋਏ ਦਾਸਨ ਦਾਸਾ ਰਹਾਓ। ਸੋਮਵਾਰ ਸਚ ਰਿਹਾ ਸਮਾਏ, ਤਿਸ ਕੀ ਕੀਮਤ ਕਹੀ ਨਾ ਜਾਏ, ਆਖ ਆਖ ਰਹੇ ਸਭ ਲਿਵਲਾਏ, ਜਿਸ ਦੇਵੈ ਤਿਸ ਪੱਲੈ ਪਾਏ, ਅਗਮ ਗੋਚਰ ਲਖਿਆ ਨਾ ਜਾਏ। ਗੁਰ ਕੈ ਸ਼ਬਦ ਹਰ ਰਿਹਾ ਸਮਾਏ, ਮੰਗਲ ਮਾਇਆ ਮੋਹ ਉਪਾਇਆ, ਆਪੇ ਸਿਰ ਸਿਰ ਧੰਦੈ ਲਾਇਆ, ਆਪ ਬੁਝਾਏ ਸੋਈ ਬੁਝੈ, ਗੁਰ ਕੈ ਸ਼ਬਦ ਦਰ ਘਰ ਸੂਜੈ, ਪ੍ਰੇਮ ਭਗਤ ਕਰੇ ਲਿਵਲਾਏ, ਹਉਮੈ ਮਮਤਾ ਸ਼ਬਦ ਜਲਾਏ, ਬੁੱਧਵਾਰ ਆਪੇ ਬੁੱਧਸਾਰ, ਗੁਰਮੁਖ ਕਰਨੀ ਸ਼ਬਦ ਵਿਚਾਰ, ਨਾਮ ਰੱਤੇ ਮਨ ਨਿਰਮਲ ਹੋਏ, ਹਰ ਗੁਣ ਗਾਵੈ ਹਉਮੈ ਮਲਕ ਹੋਏ।

ਦੀ ਆਪ ਗਵਾਈਐ ਨਾਨਕ ਨਾਮ ਰੱਖੋ ਉਰਤਾਰ ਦੇਵਨ ਹਾਰੇ ਕਉ ਜੈਕਾਰ ਵੀਰ ਵਾਰ ਵੀਰ ਭਰਮ ਭੁਲਾਏ ਪ੍ਰੇਤ ਭੂਤ ਸਭ ਦੂਜੈ ਲਾਏ ਆਪ ਉਪਾਏ ਕਰ ਵੇਖੈ ਵਿਕਾਉ ਸਭਨ

ਮੈਂ ਸੰਸਾਰ ਮਨਮੁਖ ਅੰਧਾ ਦੂਜੇ ਭਾਈ ਜਮਦਰ ਬਾਧਾ ਝੂਟਾ ਖਾਏ ਗੁਰਪ੍ਰਸਾਦੀ ਸਦਾ ਸੁਖ ਪਾਏ ਸੱਚ ਕਰਨੀ ਸਾਚ ਲਿਵਲਾਏ ਸਤਿਗੁਰ ਸੇਵੈ ਸੇਵਡ ਭਾਗੀ ਹਉ ਮੈਂ ਵਾਰ ਸੱਚ ਲਿਵਲਾਗੀ ਤੇਰੇ ਰੰਗ ਰਾਤੇ ਸਹਿਜ ਸੁਭਾਏ ਤੂੰ ਸੁਖਦਾਤਾ ਲਹਿ ਮਿਲਾਏ ਇੱਕ

ਪ੍ਰਭ ਸਦ ਰਹਿਆ ਭਰਪੂਰ, ਇੱਕ ਸੇਵਕ ਇੱਕ ਭਰਮ ਭੁਲਾਏ, ਆਪੇ ਕਰੇ ਹਰ ਆਪ ਕਰਾਏ, ਏਕੋ ਵਰਤੈ ਅਵਰ ਨ ਕੋਏ, ਮਨ ਰੋਸ ਕੀ ਜੈ ਜੇ ਦੂਜਾ ਹੋਏ, ਸਤਿਗੁਰ ਸੇਵੇ ਕਰਨੀ ਸਾਰੀ, ਦਰ ਸਾਚੈ ਸਾਚੇ ਵਿਚਾਰੀ, ਥਿੱਤੀ ਵਾਰ ਸਭ ਸ਼ਬਦ ਸੁਹਾਏ, ਸਤਿਗੁਰ ਸੇਵੇ ਤਾਂ ਫਲ ਪਾਏ, ਥਿੱਤੀ ਵਾਰ ਸਭ ਆਵਹਿ ਜਾਹੇ, ਗੁਰ ਸ਼ਬਦ ਨਿਹਚਲ ਸਦਾ ਸੱਚ ਸਮਾਏ।

ਨਾਮ ਨਾਹੈ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵੇ ਅਗਾਧ ਬੋਧ ਅਕਥ ਕਥੀਐ ਸਹਿਜ ਪ੍ਰਭ ਗੁਣ ਗਾਵੇ।

ਕੋਵਿਡ ਭਾਗੇ ਰਾਮ, ਹਰ ਪ੍ਰਭ ਹਰ ਮਨ ਭਾਇਆ, ਹਰ ਨਾਮ ਵਧਾਈ ਰਾਮ, ਗੁਰਪੂਰੈ ਪ੍ਰਭ ਪਾਇਆ, ਹਰ ਹਰ ਲਿਵਲਾਈ ਰਾਮ, ਅਗਿਆਨ ਅੰਧੇਰਾ ਕੱਟਿਆ ਜੋ

ਚਾਇਆ ਰਾਮ ਮਨ ਪ੍ਰੀਤ ਲਾਗੈ ਵੱਡੈ ਭਾਗੈ ਕਬ ਮਿਲਿਐ ਪੂਰਨ ਪਤੇ ਸਹਿਜੇ ਸਮਾਈਐ ਗੋਵਿੰਦ ਪਾਈਐ ਦੇਹੋ ਸਖੀਏ ਮੋਹੇ ਮਤੇ ਦਿਨ ਰਹਿਣ

ਇੱਕ ਨਿਮਕ ਪਲਕ ਨਾ ਤਿਆਗੀਐ ਗਹਿ ਕੰਠ ਲਾਈਐ ਨਹਿਲ ਜਾਈਐ ਚਰਨ ਰਜ ਮਨ ਪਾਗੀਐ ਭਗਤ ਠਗੌਰੀ ਪਾਈ ਮੂਹ ਹੈ ਅਨਤ ਕਤੂ ਨਾ ਧਾਵ ਹੈ ਬਿਨਵੰਤ ਨਾਨਕ ਮਿਲ ਸੰਗ ਸਾਜਨ ਅਮਰ ਪਦਵੀ ਪਾਵ ਹੈ ਬਿਸਮਨ ਬਿਸਮ ਭਈ ਪੇਖ ਗੁਣ ਅਵਿਨਾਸੀ ਰਾਮ ਕਰ ਗਹਿ ਭੁਜਾ ਗਹੀ ਕਟ ਜਮਕੀ ਫਾਸੀ ਰਾਮ ਗਹਿ ਭੁਜਾ ਲੀਨੀ

ਹੋਏ ਗਤੀ, ਚੀਤ ਚਿਤਵੋ ਮਿੱਟ ਅੰਧਾਰੀ, ਜਿਉ ਆਸ ਚੱਕਵੀ ਦਿਨ ਚਰੈ। ਨਾਨਕ ਭਯੰ ਪੈ ਪ੍ਰੇ ਸੰਗ ਮਿਲੀ, ਮਛਲੀ ਨੀਰ ਨਾ ਵਿਸਰੈ। ਧਨ ਧਨ ਹਮਾਰੇ ਭਾਗ, ਘਰ ਆਇਆ ਫਿਰ ਮੀਰਾ। ਸੋਹੇ ਬੰਕ ਦੁਆਰ ਸਗਲਾ ਬਨ ਹਰਾ, ਹਰ ਹਰਾ ਸੁਆਮੀ ਸੁਖ ਗਾਮੀ, ਆਨੰਦ ਮੰਗਲ ਰਸ ਘਣਾ। ਨਵਲ ਨਵਤਨ ਨਾਹੁ ਬਾਲਾ, ਕਵਨ ਰਸਨਾ ਗੁਣ ਭਣਾ। ਮੇਰੀ ਸੇਜ ਸੋਹੀ ਦੇਖ ਮੋਹੀ, ਸਗਲ ਸਹਿਸਾ ਦੁਖ ਹਰਾ। ਨਾਨਕ ਪੈਮ ਪੈ ਮੇਰੀ ਆਸ ਪੂਰੀ, ਮਿਲੇ ਸੁਆਮੀ ਅਪਰੰਪਰਾ। ਬਿਲਾਵਲ ਮਹੱਲਾ ਪੰਜਵਾਂ, ਚੰਤ ਮੰਗਲ।

ਤੁਰੀ ਦੁਰਮਤ ਬੁੱਧ ਤਿਆਗੂ ਰਾਮ ਨਾਨਕ ਪਉ ਸਰਨਾਈ ਰਾਮ ਰਾਏ ਫਿਰ ਹੋਏ ਸੁਹਾਗੂ ਰਾਮ ਸੋ ਪ੍ਰਭ ਤਚ ਕਤ ਸੋ ਪ੍ਰਭ

ਤਾਮ ਸੋ ਪ੍ਰਭ ਸਦ ਹੀ ਸੇਵੀਐ ਪਾਈਐ ਫਲ ਮੰਗੇ ਰਾਮ ਨਾਨਕ ਪ੍ਰਭ ਸਰਨਾਗਤੀ ਜਪ ਅਣਤ ਤਿਰੰਗੇ ਰਾਮ ਇੱਕ ਤਿਲ ਪ੍ਰਭੂ ਨਾ ਵਿਸਰੈ ਜਿਨ ਸਭ ਕਿਛ ਕੀਨ ਦੀਨਾ ਰਾਮ ਵਡਭਾਗੀ ਮੇਲਾ ਵੜਾ ਗੁਰਮੁਖ ਪਿਰ ਚੀਨਾ ਰਾਮ ਬਾਹ ਪਕੜ ਤਮ ਤੇ ਕਾਢਿਆ ਕਰਿਆ ਪੁਨਾ ਲੀਨਾ ਰਾਮ ਨਾਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਿਓ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿੱਤਾਂ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਨੇ ਅੱਜ ਵੀ ਕਿਰਪਾ ਕੀਤੀ ਹੈ, ਬਾਣੀ ਪੜ੍ਹੀ ਗਈ ਹੈ। ਗੁਰਦੇਵ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਨੂੰ ਪ੍ਰਦਾਨ ਕਰਨ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਨੇ, ਭੁੱਲਾਂ ਨਾ ਚਿਤਾਰਨੀਆਂ। ਪਿਆਰ ਸਤਿ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਦਿ ਜੁਗਾਦ ਭਗਤਨ ਕਾ ਰਾਖਾ ਉਸਤਤ ਕਰ ਕਰ ਜੀਵਾ। ਆਪ ਜੀ ਇਹ ਸ਼ਬਦ ਸਰਵਣ ਕਰ ਰਹੇ ਸੀ। ਭਾਵੇਂ ਸਮਾਂ ਹੋ ਚੁੱਕਾ ਹੈ ਪਰ ਪ੍ਰਬੰਧਕ ਵੀਰਾਂ ਵੱਲੋਂ ਹੁਕਮ ਹੋਇਆ ਸੀ ਕਿ ਥੋੜਾ ਜਿਹਾ ਹੋਰ ਉੱਪਰ ਲਾ ਲੈਣਾ ਸਮਾਂ। ਤੁਸੀਂ ਸੰਗਤ ਬਿਰਾਜਮਾਨ ਹੋਏਗੀ, ਬੈਠੀ ਹੋਏਗੀ, ਆਓ ਇੱਕ ਸ਼ਬਦ ਹੋਰ ਪੜ੍ਹ ਕੇ ਉਸ ਤੋਂ ਪਰੰਤ ਸਮਾਪਨ ਕਰਾਂਗੇ ਜੀ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰਕੀਨੀ ਕਿਰਪਾ ਹਰ ਨਾਮ ਦਿਓ। ਸਾਰੇ ਰਲ ਕੇ ਇਸ ਪਾਵਨ ਸ਼ਬਦ ਨੂੰ

ਕੋਟਾਨ ਕੋਟ ਧੰਨਵਾਦ ਸਤਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦੇ ਪਿਆਰ ਸਤਿਕਾਰ ਦਾ ਬਹੁਤ ਬਹੁਤ ਧੰਨਵਾਦ, ਇਸ ਮਹਾਨ ਗੁਰਸਥਾਨ ਦੇ ਸਾਰੇ ਸੇਵਾਦਾਰ ਵੀ, ਸਾਰੇ ਪ੍ਰਬੰਧਕ ਸਭਾ, ਜਿਨ੍ਹਾਂ ਸਾਰਿਆਂ ਦੇ ਵਿਸ਼ੇਸ਼ ਉਪਰਾਲੇ ਦੇ ਨਾਲ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਇਹ ਸੁਭਾਗ ਅਵਸਰ ਪ੍ਰਾਪਤ ਹੋਇਆ ਹੈ ਜੀ, ਆਪ ਸਾਰਿਆਂ ਦੇ ਪਿਆਰ ਸਤਿਕਾਰ ਦਾ ਬਹੁਤ ਬਹੁਤ ਧੰਨਵਾਦ ਜੀ। ਕੱਲ ਦੁਪਹਿਰ ਦੇ ਦੀਵਾਨ ਵਿਚ ਜਿਵੇਂ ਮੇਰੇ ਤੋਂ ਪਹਿਲਾਂ ਮੇਰੇ ਸਤਿਕਾਰਯੋਗ ਵੀਰ ਜੀ ਸੈਕਟਰੀ ਸਾਹਿਬ ਆਪ ਜੀ ਨੂੰ ਦੱਸਦੇ ਸਨ ਕਿ 1 ਤੋਂ 2 ਵਜੇ ਤੱਕ ਦੁਪਹਿਰ ਦਾ ਕੀਰਤਨ ਦਾ ਸਮਾਂ ਹੈ, ਕੱਲ ਫਿਰ 1 ਵਜੇ ਆਪ ਜੀ ਦੇ ਦਰਸ਼ਨ ਕਰਨ ਲਈ ਦਾਸ ਪਹੁੰਚਣਗੇ ਜੀ। ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਆਸੀਸ ਦੇ ਗੁਰੂ ਦੀ ਬਖਸ਼ਿਸ਼ ਗੁਰੂ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਦਾਸ ਰਾਏ ਵੱਲੋਂ ਕੀਰਤਨ ਦੀ ਸਮਾਪਤੀ ਜੀ। ਪਿਛਲੇ ਦਿਨਾਂ ਤੋਂ ਹੁਣ ਤੱਕ ਭੁੱਲਾਂ ਹੋ ਗਈਆਂ ਹੋਣਗੀਆਂ, ਗੁਰੂ ਬਖਸ਼ਣਹਾਰ ਸੰਗਤ ਬਖਸ਼ਣਹਾਰ ਬਖਸ਼ ਲੈਣਾ ਜੀ। ਅਰਦਾਸ ਕਰਦੇ ਨੇ ਸਤਿਗੁਰੂ ਅੱਗੇ ਤੋਂ ਸਮਰਥ ਬਖਸ਼ੀ ਜੀ। ਫਿਰ ਮੈਂ ਪ੍ਰਬੰਧਕ ਵੀਰਾਂ ਦਾ ਧੰਨਵਾਦ ਕਰਦਾ ਹਾਂ, ਗੁਰੂ ਘਰ ਦੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਹੈ ਜੋ ਮੈਨੂੰ ਮਾਣ ਦਿੰਦੇ ਹਨ। ਅਗਲਾ ਪ੍ਰੋਗਰਾਮ ਇੱਥੇ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਸਵਾਰੀ ਸਾਹਿਬ।

ਸਨਮਾਨ ਯੋਗ ਸਤਸੰਗੀ ਜਨੋ, ਪਿਛਲੇ ਦਿਨਾਂ ਤੋਂ ਹੀ ਸਿੱਖ ਜਗਤ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਪੁਰਬ, ਪ੍ਰਕਾਸ਼ ਪੁਰਬ ਜਾਂ ਅਵਤਾਰ ਪੁਰਬ ਵੀ ਪਾਠਦੇ ਹਾਂ। ਸਤਿਗੁਰਾਂ ਦਾ ਉਹ ਦਿਨ ਜਿਸ ਦਿਨ ਸਾਹਿਬ ਇਸ ਸੰਸਾਰ ਵਿੱਚ ਪ੍ਰਗਟ ਹੋਏ, ਪ੍ਰਗਟ ਦਿਹਾੜਾ ਉਹ ਮਨਾਇਆ ਜਾ ਰਿਹਾ ਹੈ। ਸਤਿਗੁਰ ਬਖਸ਼ਿਸ਼ ਕਰੇ, ਸਤਿਗੁਰਾਂ ਦੇ ਬਖਸ਼ੇ ਹੋਏ ਉਪਦੇਸ਼ ਸਾਡੇ ਹਿਰਦੇ ਵਸਣ ਜੀ, ਅਸੀਂ ਗੁਰੂ ਦੀ ਗੱਲ ਨੂੰ ਸਮਝ ਕੇ ਸੁਚੱਜਾ ਜੀਵਨ ਜਾਤ ਸਿੱਖੀਏ ਜੀ। ਤੋ ਆਪ ਸੰਗਤਾਂ ਦਾ ਧੰਨਵਾਦ ਹੈ। ਮੈਨੂੰ ਲੱਗਦਾ ਸੀ ਕਿ ਅੱਜ ਸੰਗਤ ਨਹੀਂ ਆਏਗੀ, ਕਿਉਂਕਿ ਅੱਜ ਅਮੈਰੀਕਾ ਦੀ ਧਰਤੀ 'ਤੇ ਉਹਨਾਂ ਦਾ ਆਪਣਾ ਖਾਸ ਦਿਨ ਹੈ, ਛੁੱਟੀ ਦਾ ਦਿਨ ਹੈ। ਪਰ ਆਪ ਜੀ ਜਿਤਨੇ ਵੀ ਆਏ ਹੋ ਜੀ, ਆਇਆਂ ਨੂੰ ਆਪ ਜੀ ਦਾ ਧੰਨਵਾਦ ਹੈ। ਕੱਲ੍ਹ ਫਿਰ ਇਸ ਸਮੇਂ ਮਿਲ ਬੈਠਾਂਗੇ, ਜੋ ਗੁਰੂ ਕਰਾਏਗਾ ਮਿਲ ਜੁਲ ਕੇ ਸਾਹਿਬ ਦੀ ਕੀਰਤੀ ਕਰਾਂਗੇ ਜੀ। ਪੱਲਾਂ ਚੁੱਕਾਂ ਜੀ ਕਿਵੇਂ ਆਨੰਦ ਸਾਹਿਬ ਦਾ ਜਾਪ ਕਰਾਂਗੇ।

ve canlarına.